ਹੋੜੇ ਕਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੇ ਮਨ ਭਾਉਂਦੇ ਰਹਿ ਪੀੜੇ ਅੱਗੇ ਜਾਵਣਾ ਨੰਗਾ ਤੋਂ ਚਕਚਾ ਲਿਆ ਤੇ ਸਿੱਖ ਰਾਹ ਡਰਾਉਣਾ ਕਰਾਓ ਗਣ ਪਛੋਤਾਵਣਾ ਕਰਾਓ ਗਣ ਪਛੋਤਾਵਣਾ।

ਵੱਡਾ ਸੁਣ ਵੱਡਾ ਆਖੇ ਸਭ ਕੋਈ ਕੀ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ

ਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰੂ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਰਨ ਨ ਪਾਈਆ ਕਰ ਮਿਲੈ ਨਾਹੀ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ

ਰਹਿਰਾਸ ਰਹਾਉ। ਅਰਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਸ, ਹੈ ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਹਗ ਜੀਵੇ ਤ੍ਰਿਹਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖੇ ਅਲਖਾਸ। ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗੂ ਜਰੀ ਮਹੱਲਾ ਪੰਜਵਾ। ਕਾਹੇ ਰੇ ਮਨ ਚਿਤਵੈ ਉਦਮ, ਜਾਂ ਆਹਰ ਹਰ ਜੀਉ ਪਰਿਆ। ਸੈਲ ਪੱਥਰ ਮੈਂ ਜੰਤ ਪਾਏ, ਤਾ ਕਾ ਰਿਜਕ ਆਗੈ ਕਰ ਧਰਿਆ। ਮੇਰੇ ਮਾਧੋ ਜੀ ਸਤਸੰਗਤ ਮਿਲੇ, ਸੋ ਤਰਿਆ ਗੁਰਪ੍ਰਸਾਦ। ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਣਤਾ, ਕੋਈ ਨ ਕਿਸਕੀ ਧਰਿਆ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਪਹੁ ਕਰਿਆ। ਉਡੇ ਉਡਿਆ ਵੈਸੈ ਕੋਸਾ, ਤਿਸ ਪਾਛੈ ਬਚਰੇ ਛਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ।

ਮਹੱਲਾ ਚੌਥਾ ਸੋ ਪੁਰਖ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮਾ ਪਾਰਾ ਸਭ ਧਿਆਵੈ ਹੈ ਸਭ ਧਿਆਵੈ ਤੁਜੀ ਹਰ ਸੱਚੇ ਸਿਰ ਜਣਹਾਰਾ ਸਭ ਜੀਤ ਮਾੜੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ

ਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੀਪ ਦੈਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਤ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚਿੱਟੀ ਤੇ ਕੁੰਚਰ ਅਸਥੂਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੀ ਪੜ ਪੜ ਕੀ ਜਾਣੈ ਜਬਦ ਕਰ ਕਰਾ ਕਰ ਤਾਰਾ ਪ੍ਰਜਾ ਧਰ ਤਬ ਦੇਹ ਪਾਰਾ ਜਬਿਆ ਕਰ ਕਰ ਤੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ

ਨੀਲਾ ਨਾਦ ਸੰਭ ਤਾਂ ਕਾ ਮੂੜ ਉਚਾਰਦ ਭੇਦਾ ਜਾ ਕੋ ਪਿਹੁ ਨ ਪਾਵਦ ਬੇਦਾ ਤਾਂ ਕਉ ਕਰ ਪਾਹਨ ਅਨਮਾਨਤ ਮਾਹ ਮੂੜ ਕਛ ਭੇਦ ਨ ਜਾਣਤ ਮਹਾਂਦੇਵ ਕੋ ਕਹਿਤ ਸਦਾ ਸੇਵੋ ਨਿਰੰਕਾਰ ਕਾ ਚੀਨਤ ਨਹਿ ਭੇਵ।

ਮੈਂ ਨਾਗਰੇ ਸਾਹਿਬ ਪ੍ਰਥਮ ਨਾਉ ਕਿਸ਼ਨ ਬਿਸ਼ਨ ਕਬ ਹੁਨੈ ਧਿਆਉ ਕਾਨ ਸੁਨੇ ਪਹਿਚਾਨ ਤਿੰਨ ਸੌ ਲਿਵ ਲਾਗੀ ਮੋਰੀ ਪਗ ਇਨ ਸੌ ਮਾਹ ਕਾਲ ਰਖਵਾਰ ਹਮਾਰੋ ਮਾਹ ਲੋ ਮੈਂ ਕਿੰਕਰ ਥਾਰੋ।

ਜੀ ਕਾਬਾ ਚਿੰਦੋਹਰਾ ਠਾੜ ਭਇਓ ਮੈਂ ਜੋਰ ਕਰ ਬਚਨ ਕਹਾ ਸਿਰਨਿਆਈ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਈ ਦੋਹਰਾ।

ਪਾਵਹਿੰਦੇ ਭਗਵੰਤ ਦੁਹਰਾ। ਕਾਲ ਪੁਰਖ ਕੀ ਦੇਹਿ ਮਉ ਕੋਟਕ ਬਿਸਨ ਮਹੇ ਸੋ ਕੋਟਿੰਦਰ ਬ੍ਰਹਮਾ ਕਿਤੇ। ਰਬ ਸਤ ਕਰੋਰ ਜਲੇ ਸੋ ਦੁਹਰਾ। ਰਾਮ ਕਥਾ ਜੁਗ ਜੁਗ ਅਟਲ, ਸਭ ਕੋਈ ਭਗਤ ਨੇ ਤੋ ਸੁਰਗ ਬਾਸ ਰਗਵਰ ਕਰਾਉ, ਸਗਰੀ ਪੁਰੀ ਸਮੇ ਤੋ ਚੌਪਈ। ਜੋ ਇਹ ਕਥਾ ਸੁਣੈ ਔਰ ਗਾਵੈ, ਦੁੱਖ ਪਾਪ ਤੇ ਨਿਕਟ ਨੇ ਆਵੈ, ਬਿਸਨ ਭਗਤ ਕੀ ਇਹ ਫਲ ਹੋਈ, ਆਦ ਬਿਆ ਛੁ ਸਕੈ ਨਾ ਕੋਈ। ਸੰਮਤ ਸਤਰਹ ਸਾਚ ਪਚਾ ਬਣ, ਹਾੜਵਦੀ ਪ੍ਰਥਮ ਸੁਖਦਾ ਬਣੈ। ਪ੍ਰਸਾਦ ਕਰ ਗ੍ਰੰਥ ਸੁਧਾਰਾ, ਭੂਲ ਭਰੀ ਲਹੁ ਲਿਓ ਸੁਧਾਰਾ ਦੋਹਰਾ। ਨੇਤਰ ਤੋਂ ਕੇ ਚਰਨ ਤਰ, ਤਦਰਵ ਤੀਰਤ ਰੰਗ, ਸ੍ਰੀ ਭਗਵਤ ਪੂਰਨ ਕੀਓ ਰਾਗਵਰ ਕਥਾ ਪ੍ਰਸੰਗ। ਸਾਧ ਅਸਾਧ ਜਾਨੋ ਨਹੀਂ, ਬਾਤ ਪਾਤ ਬੇਬਾਦ, ਗ੍ਰੰਥ ਸਕਲ ਪੂਰਨ ਕੀਓ। ਭਗਵਤ ਕਿਰਪਾ ਪ੍ਰਸਾਦ ਸਵਈਆ।

ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ।

ਸੋ ਕਿਉਂ ਮਨ ਹੁ ਵਸਾਰੇ। ਕਹਿ ਨਾਨਕ ਮਨ ਮੇਰੀ ਸਦਾ ਰਹੁ ਹਰ ਨਾਲੇ, ਸੱਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ।

ਆਧਾਰੁ ਸਤਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੋ ਸੰਤ ਹੋ ਸ਼ਬਦ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੁ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤ ਹਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਾਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਣਹਦ ਵਾਜੇ ਅਨੰਦ ਸੁਨੋਹ ਵਡ ਭਾਗੀ ਉਹ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ

ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ।

ਪਇਓ ਜਿਸਕਾ ਸਭ ਸਾਧਾਰੋ। ਜੇ ਕੋ ਖਾਵੈ ਜੀ ਕੋ ਪੁੰਚੈ ਤਿਸਕਾ ਹੋਇ ਉਧਾਰੋ। ਇਹ ਵਸਤੁ ਤਾਜੀ ਨਹਿ ਜਾਈ ਨਿਤ ਨਿਤ ਰਾਖੋ ਉਰਤਹਾਰੋ। ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਦੋ। ਸਲੋਕ ਮਹੱਲਾ ਪੰਜਵਾ। ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋਈ, ਮੈਂ ਨਿਰਗੁਣ ਆਦੇ ਕੋ ਗੁਣ ਨਾਹੀ ਆਪੇ ਤਰਸ ਪਿਓਈ।

ਮਨ ਥੀ ਵੈ ਹਰਿਆ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀ ਵੈ ਹਰਿਆ ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੀ ਉੱਥੈ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੈ ਜਮ ਕੇ ਦੂਤ ਨਾਹੀ ਤੇਰਾ ਛੜ ਜਾਹੇ ਭਾਉ ਜਲ ਬਿਖਮਸ ਗਾਹ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਇ ਨ ਜਾਏ ਜਿਆ ਵਤ ਦਿਆ ਹੇ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਅਰਾਧਣਾ ਜਿਹਵਾ ਜਪ ਗੁਰੂ ਨਾਉ ਨੇਤਰੀ ਸਤਿਗੁਰ ਭੇਖਣਾਉ ਸ੍ਰਵਣੀ ਸੁਣਨਾ ਗੁਰੂ ਨਾਉ

ਲੇਕੇ ਮਹੱਲਾ ਪੰਜਵਾ ਰੱਖੇ ਰੱਖਣ ਹਾਰ ਆਪੋ ਬਾਰੇ ਨੂੰ ਗੁਰ ਕੀ ਪੈਰੀ ਪਾਏ ਕਾਜ ਸਵਾਰੇ ਨੂੰ।

ਸੋ ਗੁਰਪ੍ਰੀਤ ਸਤਸੰਗ ਜੀ ਇੱਥੇ ਹੀ ਕੀਰਤਨ ਦੀ ਸਮਾਪਤੀ ਹੈ। ਬੇਅੰਤ ਪ੍ਰਕਾਰ ਦੀ ਭੁਲਚੁੱਕ ਦਿਖੇ ਮਾਂ ਗੁਰੂ ਗ੍ਰੰਥ ਸਾਹਿਬ ਮਾਰੇ ਕਿਰਪਾ ਕਰਨ, ਸਾਡੇ ਸਭਨਾਂ ਦੀ ਦਰ ਹਾਜ਼ਰੀ ਕਬੂਲ ਕਰਨ। ਆਓ ਭਾਈ ਸਾਹਿਬ ਜੀ ਪਾਸੋਂ ਲੜੀਵਾਰ ਕਥਾ ਪ੍ਰਸੰਗ ਸਰਵਣ ਕਰੀਏ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਾ ਬੰਦਾ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜੇਨਾ ਜੀਤੇ ਪੰਚ ਬੇਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ

0: आप छोड़ बेकार अनेक अनेक कार में आए जी।
1: वाहिगुरु जी का खालसा, वाहिगुरु जी की फतेह। पतित पावन भगत वत्सल करुणा निदान, गुरु गरीब निवाज, श्री गुरु ग्रंथ साहिब महाराज, सच्चे पातशाह जी दी पावन पवित्र गोश विच सुभाए मान जुड़ मिल बैठी गुरु प्यारी, गुरु की साजी निवाजी साध संगत जीओ, सतगुरां दी अपार रहमत बख्शिश सदका वडभागी गुरसिख संगता, गुरु दरबार अंदर सज रहे सुंदर दीवाना विच पहुँच के महाराज सच्चे पातशाह जी दे दर्शन दी दारे परसना कीते हन। अमृतमई बाणी शब्द कीर्तन सरवण करके मिले हुए मोलक मनुखा जन्म दे सुआसां घड़ियां समें नू सफल बना रहे। गुर दर्शन पावै वडभाग, गुर कै दर्शन सहज बैराग। गुरु महाराज जी दे दिदारे वड्या भागां नाल हुंदे पूरे सतगुरु दे। गुरु महाराज जी दे भावना प्रेम सिद्धक नाल दिदारे करने मत्था टेकना प्रकर्मा करनिया। वड्डे भाग जदों जीव दे जागदे ने उदों ही ये वक्त उदों ही प्रीत बनदी है गुरु दे दर ते चल के आउंदा। फिर जे निजम नेम नाल दर्शन करदा रवे सिख, गुरु अमरदास महाराज जी बख्शिश करदे ने गुर दर्शन पावै वडभाग। पहलां तां इह, फिर जिस बैराग नूं जोग नूं मन टिक जावे, मन विच बैराग आनंद आ जावे। वड्डे वड्डे ऋषि मुनि घर बार छड्ड के जंगलां विच मशक्कतां करदे रहे जिस बैराग वास्ते, ਉਹ ਸੁਤੇ ਸਿੱਧ ਹੀ ਬੈਰਾਗ ਆ ਜਾਂਦਾ ਹੈ। ਗੁਰ ਕੈ ਦਰਸ਼ਨ ਸਹਿਜ ਬੈਰਾਗ, ਸਹਿਜ ਸੁਤੇ ਸਿੱਧ। ਸੰਸਾਰ ਵਿੱਚ ਰਹਿੰਦਿਆਂ ਘਰ ਬਾਰ ਵਿੱਚ ਰਹਿੰਦਿਆਂ ਇਹ ਫਲ ਆ ਸੱਚੇ ਪਾਤਸ਼ਾਹ ਜੀ ਦੇ ਦਿਦਾਰਿਆਂ ਦਾ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਜੋ ਪਾਵਨ ਸਿੱਖ ਇਤਿਹਾਸ ਲੜੀਵਾਰ ਗੁਲਾਬ ਦਾਸੀਏ ਜਿਹੜੇ ਹੋਏ ਨੇ, ਕਿੰਨੀਆਂ ਕਿੰਨੀਆਂ ਲਹਿਰਾਂ ਉੱਠੀਆਂ ਨੇ, ਫਿਰ ਕੇ ਬਣੇ ਸੀ ਸਿੱਖਾਂ ਦੇ ਵਿੱਚ ਗੁਰੂ ਸਾਹਿਬਾਂ ਤੋਂ ਬਾਅਦ। ਇਹ ਲੜੀਵਾਰ ਇਤਿਹਾਸ ਆਪਾਂ ਸਰਵਣ ਕਰਦੇ ਆ ਰਹੇ। ਫਿਰ ਉਹਨਾਂ ਨੇ ਪੂਜਾ ਹੋਣ 'ਤੇ, ਕੁਝ ਸਰਕਾਰਾਂ ਦੀ ਸ਼ੈ ਪ੍ਰਾਪਤ ਹੋਣ 'ਤੇ ਸਿੱਖਾਂ ਦੇ ਉਲਟ ਹੀ ਗੁਰੂ ਸਾਹਿਬਾਂ ਦੇ ਆਪ ਗੁਰੂ ਬਣ ਬੈਠੇ ਅਤੇ ਵਿਗਾੜ ਕੀਤੇ, ਜਿਵੇਂ ਇਹ ਪ੍ਰਸੰਗ ਕਵੀ ਜੀ ਦੇ ਰਹੇ ਨੇ। ਇਹਨਾਂ ਪ੍ਰਸੰਗਾਂ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਵੀ ਜੋ ਕੁਝ ਅੱਜ ਅਸੀਂ ਵੇਖ ਰਹੇ ਹਾਂ ਕੇਵਲ ਅੱਜ ਹੀ ਨਹੀਂ ਹੋ ਰਿਹਾ, ਇਹ ਪਹਿਲਾਂ ਤੋਂ ਹੀ ਸਿੱਖੀ ਨੂੰ ਢਾਹ ਲਾਉਣ ਵਾਸਤੇ ਸਮੇਂ ਦੀਆਂ ਸਰਕਾਰਾਂ, ਉਹ ਭਾਵੇਂ ਮੁਗਲ ਹੋਣ, ਉਹ ਤਾਂ ਸਾਹਮਣੇ ਸੀ, ਆਮੋ ਸਾਹਮਣੇ ਸੀ ਮੁਗਲ। ਉਸ ਤੋਂ ਬਾਅਦ ਅੰਗਰੇਜ਼ ਆਏ, ਸਿੱਖ ਰਾਜ ਉਹਨਾਂ ਨੇ ਕਿਵੇਂ ਖਤਮ ਕੀਤਾ, ਅਤੇ ਫਿਰ ਅੰਗਰੇਜ਼ ਆਏ ਅਤੇ ਅੰਗਰੇਜ਼ਾਂ ਵੇਲੇ ਦਾ ਇਤਿਹਾਸ ਆ ਵੀ ਕਿੰਨੇ ਉਹਨਾਂ ਨੇ ਮਨਮੱਤਾਂ ਕਰਾਈਆਂ ਸਾਡੇ ਬੰਦਿਆਂ ਨੂੰ ਖਰੀਦ ਕੇ। ਸੋ ਗੁਲਾਬਦਾਸ ਨੂੰ ਜਿਵੇਂ ਖਰੀਦਿਆ ਅਤੇ ਇਹਨੇ ਡੇਰਾ ਬਣਾਇਆ, ਅਤੇ ਫਿਰ ਇਹਨੇ ਕਥਾ ਕੀਰਤਨ ਦੀ ਥਾਂ ਉੱਥੇ ਵੇਸਵਾਵਾਂ ਦੇ ਮੁਜਰੇ ਲਾਏ ਵੀ ਜੋ ਮਰਜ਼ੀ ਖਾਓ ਪੀਓ ਹੰਡਾਓ, ਸ਼ਰਾਬ ਕਬਾਬ ਜੋ ਮਰਜ਼ੀ ਕਰੋ, ਕੁਕਰਮ ਕਰੋ, ਸਾਰੇ ਲੋਕ ਲਾ ਦਿੱਤੇ ਪ੍ਰਚਾਰ ਕਰਕੇ। ਐਸਾ ਗਿਆਨ ਸੀ ਗੱਲਾਂ ਬਾਤਾਂ ਦੇ ਵਿੱਚ ਲੈ ਲਏ। ਫਿਰ ਜਦੋਂ ਬਹੁਤਾ ਕੰਮ ਖਰਾਬ ਹੋਇਆ ਤਾਂ ਉਸ ਵੇਲੇ ਲੋਕਾਂ ਨੇ, ਸਿਆਣਿਆਂ ਨੇ ਸ਼ਿਕਾਇਤਾਂ ਲਾਈਆਂ ਰਾਜਿਆਂ ਨੂੰ ਵੀ ਤੁਸੀਂ ਕੀ ਕਰਦੇ ਹੋ ਫਰੀਦਕੋਟ ਜੀ ਨੂੰ। ਉਹ ਵੀ ਧਰਮੀ ਸੀ ਵਜ਼ੀਰ ਸਿੰਘ ਰਾਜਾ ਫਰੀਦਕੋਟ ਜੀ, ਅਤੇ ਪਟਿਆਲੇ ਦਾ ਨਰਿੰਦਰ ਸਿੰਘ ਸੀ, ਨਾਭਾ ਸੀ, ਜੀਂਦ ਸੀ, ਇਹ ਸਿੱਖ ਰਿਆਸਤਾਂ ਸੀ। ਇਹ ਰਾਜੇ ਸਾਰੇ ਅੰਮ੍ਰਿਤਧਾਰੀ ਸੀ, ਸਿੱਖੀ ਵਿੱਚ ਸੀ। ਇਹਨਾਂ ਨੂੰ ਲੋਕਾਂ ਨੇ ਕਿਹਾ ਵੀ ਤੁਸੀਂ ਫੜ ਲਓ ਇਹਨਾਂ ਨੂੰ, ਤੁਹਾਨੂੰ ਤਾਂ ਅੰਗਰੇਜ਼ ਕੁਝ ਨਹੀਂ ਕਹਿਣਗੇ, ਇਹ ਹਟਾਓ। ਸਾਰਾ ਪੰਜਾਬ ਵਿਗਾੜ ਦਿੱਤਾ ਵਾ, ਨੌਜਵਾਨ ਸਭ ਚੋਰੀ ਜਾਰੀ ਸਭ ਆਮ ਕਰਨ ਲੱਗ। ਤਾਂ ਉਹਨਾਂ ਨੇ ਫਿਰ ਰਾਜਿਆਂ ਨੇ ਹਿੰਮਤ ਕੀਤੀ, ਇਹਨਾਂ ਨੂੰ ਨੱਥ ਪਾਈ, ਇਹਦੇ ਚੇਲਿਆਂ ਨੂੰ ਗੁਲਾਬ ਨੂੰ ਫੜ ਕੇ ਇਹਨਾਂ ਅਤੇ ਡੰਡਾ ਵਾਹਿਆ ਜਦੋਂ ਚੰਗਾ, ਇਹਦੇ ਚੇਲਿਆਂ ਨੂੰ ਜਖੜਿਆ ਸਾਰਿਆਂ ਨੂੰ। ਫਿਰ ਸੁਧਾਰ ਹੋਇਆ, ਫਿਰ ਬਹੁਤ ਘੱਟ ਗਏ, ਕੁਝ ਮੁੱਕਰ ਗਿਆ। ਹੀਰਾ ਦਾਸ ਮੈਂ ਇਹਨੇ ਆਪਣਾ ਉਹ ਪੰਥ ਛੱਡ ਕੇ ਫਿਰ ਸੰਨਿਆਸੀ ਬਣ ਗਿਆ ਉਦਾਸੀ। ਇਸ ਤਰ੍ਹਾਂ ਇਹ ਸਾਧ ਸੰਗਤ ਜਿਹੜੇ ਅੰਗਰੇਜ਼ਾਂ ਦੇ ਰਾਜ ਵਿੱਚ ਸੀ, ਉੱਧਰ ਮਾਝੇ ਵਿੱਚ ਜਿੰਨਾ ਪੰਜਾਬ ਉਹਨਾਂ ਦੇ ਕਬਜ਼ੇ ਵਿੱਚ ਸੀ ਉੱਥੇ ਇਹਨਾਂ ਚੌਧਰੀਆਂ ਨੂੰ ਕਹਿ ਕੇ ਜ਼ਮਾਨਤਾਂ ਉਹਨਾਂ ਰਾਹੀਂ ਲਈ। ਚੌਧਰੀਆਂ ਨੇ ਜ਼ਿੰਮੇਵਾਰੀਆਂ ਲਈਆਂ ਵੀ ਅਸੀਂ ਹਟਾਵਾਂਗੇ ਇਹ ਕੁਕਰਮਾਂ ਤੋਂ ਇਹਦੇ ਚੇਲਿਆਂ ਤੋਂ। ਇਹਨਾਂ ਰਾਜਿਆਂ ਨੇ ਫਿਰ ਸੁਧਾਰ ਕੀਤਾ, ਫਿਰ ਇਹ ਗੁਲਾਬਦਾਸੀ ਇਹ ਸੁਧਰੇ ਖੁਦ ਆਪ ਵੀ ਇਹ ਜਿਹੜਾ ਅਸੀਂ ਗੁਰੂ ਬਣਿਆ। ਇੱਥੋਂ ਤੱਕ ਪ੍ਰਸੰਗ ਆਪਾਂ ਸਰਵਣ ਕੀਤਾ, ਅੱਗੇ ਜਿਵੇਂ ਥੋੜ੍ਹਾ ਜਿਹਾ ਪ੍ਰਸੰਗ ਉਹਦਾ ਆ ਰਿਹਾ ਹੈ, ਸਰਵਣ ਕਰਨਾ ਕਰੀਏ ਜੀ।
0: ਆਪਰ ਛੋੜ ਬੇਕਾਰ ਅਨੇਕ।
1: ਜਦੋਂ ਇਹ ਡੰਡਾ ਵਾਇਆ ਨਾ, ਅਤੇ ਪੰਜਾਬੀ ਦੀ ਕਹਾਵਤ ਤਾਂ ਹੀ ਬਣੀ ਹੈ ਵੀ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ। ਜਿਹੜਾ ਗੱਲਾਂ ਬਾਤਾਂ ਨਾਲ ਨਾ ਸੁਧਰੇ ਨਾ, ਫਿਰ ਸਤਿਗੁਰੂ ਨੇ ਬਾਣੀ ਵਿੱਚ ਵੀ ਇਹ ਕਿਹਾ ਵੀ ਮੂਰਖ ਗੰਢ ਪਵੇ ਮੋਹੇ ਮਾਰ। ਮੂਰਖ ਉਦੋਂ ਹੀ ਸੁਧਰਦਾ ਜਦੋਂ ਦੇ ਮੂੰਹ 'ਤੇ ਮਾਰ ਪਵੇ, ਚਪੇੜਾਂ ਵੱਜਣ। ਸੋ ਜੇ ਬੋਲੀ ਨਾਲ ਨਾ ਸਮਝੇ ਤਾਂ ਸਮਝਾਇਆ। ਤਾਂ ਇਸ ਤਰ੍ਹਾਂ ਫਿਰ ਇਹ ਬਹੁਤੇ ਜਿਹੜੇ ਲੋਕ ਸੀ, ਜਦੋਂ ਇਹਨਾਂ ਰਾਜਿਆਂ ਨੇ ਸਟੈਂਡ ਲਿਆ ਪੂਰਾ, ਇਹਨਾਂ ਨੂੰ ਬੰਨ ਬੰਨ ਕੇ ਲਿਆਂਦਾ ਅਤੇ ਕੁੱਟਿਆ, ਛਿੱਤਰ ਵਾਹਿਆ। ਇਹ ਪਰ ਛੋਟ ਬੇਕਾਰ ਆ ਅਨੇਕ। ਬਹੁਤੇ ਜਿਹੜੇ ਡਰਦੇ ਸੀ ਨਾ ਮਗਰ ਲੱਗੇ, ਉਹ ਬੇਕਾਰ ਛੱਡ ਕੇ ਖੁੱਲ੍ਹਾ ਜੀਵਨ ਜਿਹੜਾ ਸੀ, ਚੋਰੀਆਂ ਜਾਰੀਆਂ ਸਭ ਛੱਡ ਕੇ
0: ਨੇਕ ਕਾਰ ਮੈਂ ਆਏ ਜੀ,
1: ਨੇਕ ਸੋਹਣੀ ਕਾਰ ਵਿੱਚ, ਪਹਿਲੀ ਵਾਲੀ ਵਿੱਚ ਜੋ ਸੱਭਿਅਤਾ ਸੀ ਪੰਜਾਬ ਦੀ, ਫਿਰ ਉਹਦੇ ਵਿੱਚ ਮੁੜ ਆਏ।
0: ਫਿਰ ਕਾ ਕਾਇਮ ਰਹਿਓ ਇਹੋ ਪੀ।
1: ਇਹ ਫਿਰਕਾ ਜਿਹੜਾ ਗੁਲਾਬਦਾਸੀਆਂ ਦਾ, ਗਿਆਨੀ ਗਿਆਨ ਸਿੰਘ ਜੀ ਉਸ ਵੇਲੇ ਸੀ, ਇਹ ਵੀ ਸ਼ਿਕਾਇਤ ਲਾਉਣ ਵਿੱਚ ਗਏ ਸੀ ਰਾਜਿਆਂ ਨੂੰ ਵੀ ਤੁਸੀਂ ਕੁਝ ਕਰੋ, ਧਰਮ ਸਾਰਾ ਨਾਸ਼ ਕਰੀ ਜਾਂਦੇ ਆ ਉਹ ਵੇਖੋ। ਤਾਂ ਉਸ ਵੇਲੇ ਕਹਿੰਦੇ ਵੀ ਫਿਰਕਾ ਰਹਿ ਗਿਆ ਇਹਨਾਂ ਦੀ ਨਿਸ਼ਾਨੀ ਜੀ, ਫਿਰ ਵੀ ਰਹਿ ਗਈ ਗੁਲਾਬਦਾਸੀਆਂ ਦੀ।
0: ਪਾਏ ਜੀ
1: ਹੁਣ ਤੱਕ ਉਹ ਵੇਖਦੇ ਆ, ਕਹਿੰਦੇ ਕੁਝ ਲੋਕ ਅਜੇ ਵੀ ਹਨ ਪਰ ਸੁਧਰ ਗਏ, ਹੁਣ ਉਹ ਆਦਤਾਂ ਛੱਡ ਦਿੱਤੀਆਂ ਬਦਲ ਗਏ।
0: ਯਦੀ ਗੁਲਾਬਦਾਸ ਕੇ ਚੇਲੇ,
1: ਭਾਵੇਂ ਕਿ ਗੁਲਾਬਦਾਸ ਦੇ ਚੇਲੇ ਬਹੁਤ ਸਨ,
0: ਲਾਇਕ ਹੋਤੇ ਅਨੇਕ ਜੀ,
1: ਭਾਵੇਂ ਇਹਦੇ ਤੋਂ ਬਾਅਦ ਹੋਰ ਵੀ ਬੜੇ ਲਾਇਕ ਸੀ, ਕਈ ਸੋਹਣੇ ਜੀਵਨ ਵਾਲੇ ਸੀ,
0: ਸਾਹਿਬ ਸਿੰਘ ਘੁਮਾਰ ਕੇ
1: ਪਰ ਇਹਨੇ ਸਾਰਿਆਂ ਨੂੰ ਛੱਡ ਕੇ ਇੱਕ ਜਿਹੜਾ ਘੁਮਾਰ ਜਾਤੀ ਵਿੱਚੋਂ ਆ ਕੇ ਸਿੰਘ ਬਣਿਆ ਸੀਗਾ ਸਾਹਿਬ ਸਿੰਘ, ਉਸ ਨੂੰ
0: ਬੇਟੇ ਕੋ ਲਖ ਨੇ ਕਿਉਂ ਜੀ।
1: ਸੋ ਉਹ ਘੁਮਾਰ ਜੋ ਘੁਮਾਰ ਜਾਤੀ ਦੇ ਵਿੱਚੋਂ ਸਾਹਿਬ ਸਿੰਘ ਸੀ ਨਾ, ਉਹਦਾ ਬੇਟਾ ਸੀ ਇੱਕ, ਇਹਦਾ ਚੇਲਾ ਬਣਿਆ ਹੋਇਆ, ਉਹਨੂੰ ਸਭ ਤੋਂ ਵਧੀਆ ਜਾਣ ਕੇ ਠੀਕ ਆ।
0: ਨਿਜ ਚੇਲਾ ਕਰ ਵਿਆਹੇ ਦਿਓ ਵਹ,
1: ਆਪਣਾ ਚੇਲਾ ਬਣਾ ਕੇ ਆਪਣੇ ਥਾਂ ਚੱਠੇ ਪਿੰਡ ਵਿੱਚ ਇਹਦਾ ਡੇਰਾ ਸੀ, ਵੱਡੀ ਗੱਦੀ ਸੀ, ਅਤੇ ਉਹਦਾ ਫਿਰ ਵਿਆਹ ਕਰ ਦਿੱਤਾ, ਜਵਾਨ ਸੀ ਉਹ।
0: ਠਾਰ ਆਪਣੀ ਥਾਪਿਓ ਜੀ,
1: ਅਤੇ ਆਪਣੀ ਥਾਂ ਉਹਨੂੰ ਮੁਖੀ ਥਾਪ ਗਿਆ, ਇਹ ਥਾਪ ਦਿੱਤਾ ਇਹਨੇ ਜਦੋਂ ਬੁੱਢਾ ਹੋ ਗਿਆ ਮਰਨ ਕਿਨਾਰੇ।
0: ਨਾਮ ਧਰਿਆ ਹਰਗੋਬਿੰਦ ਸਾਹਿਬ,
1: ਇਹਨੇ ਨਾਮ ਕੀ ਉਹਦਾ ਧਰਿਆ, ਹਰਗੋਬਿੰਦ ਸਾਹਿਬ ਰੱਖਿਆ ਜਾਣ ਬੁੱਝ ਕੇ।
0: ਅਬਲਾ ਸੋ ਜਾ ਪਿਓ ਜੀ,
1: ਹੁਣ ਤਾਂ ਕਵੀ ਜੀ ਕਹਿੰਦੇ ਉਹ ਨਾ ਜਾਣਿਆ ਜਾਂਦਾ, ਮੈਨੂੰ ਪਤਾ ਹੈ
0: ਤੇਗ ਬਹਾਦਰ ਨਾਮ ਤਾਹੀ ਕੇ।
1: ਫਿਰ ਉਹਦਾ ਜਿਹੜਾ ਅੱਗੇ ਪੁੱਤਰ ਹੋਇਆ ਅਤੇ ਉਹਦਾ ਨਾਮ ਇਹਨੇ ਕੀ ਰਖਾਇਆ, ਤੇਗ ਬਹਾਦਰ, ਗੁਰੂ ਸਾਹਿਬਾਂ ਦੇ ਨਾਂ 'ਤੇ ਜਾਣ ਬੁੱਝ ਕੇ ਦੋਵਾਂ ਦੇ।
0: ਸੁਤ ਕਾ ਧਰਿਆ ਬਣਾਏ ਜੀ,
1: ਉਹਦੇ ਅੱਗੇ ਪੁੱਤਰ ਦਾ ਨਾਂ ਇਹਨੇ ਤੇਗ ਬਹਾਦਰ ਰੱਖਿਆ, ਬਨਾਸ ਵਾਰ ਕੇ, ਕਹਿੰਦਾ ਸਾਰਿਆਂ ਨੂੰ ਇਹੀ ਲੈ ਇਹਦਾ ਨਾਂ ਲੈਣਾ ਵਾ, ਬੋਲਣਾ ਜਦੋਂ ਉਚਾਰਨਾ।
0: ਹੇ ਤੇ ਖਿਜਾਵਨ ਸਿੱਖ ਨੇ ਕੋ,
1: ਇਹ ਕਿਉਂ ਕੀਤਾ ਇਹਨੇ, ਕਹਿੰਦਾ ਸਿੱਖ ਕੌਮ ਨੂੰ ਖਿਜਾਉਣ ਵਾਸਤੇ, ਚੜਾਉਣ ਲਈ ਜਾਣ ਬੁੱਝ ਕੇ।
0: ਜਾਣ ਬੁੱਝੇ ਚਿੜ ਲਾਏ ਜੀ,
1: ਜਾਣ ਬੁੱਝ ਕੇ ਇਹਨੇ ਚਿੜ ਲਾਈ, ਚੜਾਉਣ ਵਾਸਤੇ ਵੀ ਸਿੱਖ ਦੁਖੀ ਹੋਣਗੇ। ਭਾਵ ਇਹ ਦੇਹਧਾਰੀ ਹੈ ਜਿਹੜੇ ਪੰਥ ਦੇ ਦੁਸ਼ਮਣ ਹੁੰਦੇ ਆ, ਗੁਰੂ ਗ੍ਰੰਥ ਸਾਹਿਬ ਜੀ ਦੇ ਐਂਟੀ ਹੁੰਦੇ ਨੇ, ਜਿਹੜੇ ਇਹ ਇਸ ਤਰ੍ਹਾਂ ਹੀ ਕਰਦੇ ਆਏ। ਅੰਗਰੇਜ਼ਾਂ ਦੀ ਸ਼ਹਿ ਸੀ ਨਾ, ਭਾਵੇਂ ਡੰਡਾ ਵਗਿਆ ਪਰ ਉਹਦੇ ਰਾਜ 'ਚ ਡੇਰਾ ਸੀ ਨਾ ਉੱਧਰ, ਅੰਗਰੇਜ਼ ਫਿਰ ਵੀ ਸ਼ਹਿ ਦਿੰਦੇ ਅੰਦਰ ਖਾਤੇ, ਰਾਜਿਆਂ ਤੋਂ ਵੀ ਰਾਜਿਆਂ ਦੀ ਗੱਲ ਵੀ ਮੰਨਦੇ ਸੀ ਇਹ ਰਿਆਸਤਾਂ ਦੀ, ਜਿਹੜੇ ਅੰਗਰੇਜ਼ਾਂ ਦੇ ਨਾਲ ਚੱਲੇ ਸੀ ਹੋ ਕੇ। ਸੋ ਇਸ ਕਰਕੇ ਪਰ ਇਹ ਬਾਜ ਨਹੀਂ ਆਉਂਦੇ ਹੁੰਦੇ ਜਿਹੜੇ ਪੰਥ ਦੇ ਨਾਲ ਖਹਿਣ ਲੱਗ ਪੈਣ ਇਹ ਲੋਕ ਇਹੋ ਜਿਹੇ, ਇਹ ਮੌਕਾ ਆਉਣ 'ਤੇ ਖੁੰਬਾਂ ਵਾਂਗੂ ਉੱਠਦੇ ਰਹਿੰਦੇ ਨੇ ਫਿਰ। ਅਤੇ ਇਹਨੇ ਜਾਣ ਬੁੱਝ ਕੇ ਬੇਟੇ ਦਾ ਨਾਂ ਹਰਗੋਬਿੰਦ ਸਾਹਿਬ ਗੁਰੂ ਸਾਹਿਬਾਂ ਦੇ ਨਾਂ 'ਤੇ, ਪਹਿਲਾਂ ਗੱਦੀ ਲਾਉਣ ਸਭ ਕੁਝ ਕਰਦਾ, ਉਹ ਤਾਂ ਜਦੋਂ ਡੰਡਾ ਵਿਆ ਤਾਂ ਸਭ ਕੁਝ ਪਲੰਘ ਪਲੁੰਘ ਜੇ ਚੱਕ 'ਤੇ ਚੋਰ ਵੀ, ਅਤੇ ਫਿਰ ਇਹਨੇ ਇੰਨੀ ਕੁ ਚਿੜ ਲਾਈ ਵੀ ਪੋਤੇ ਦਾ ਨਾਂ ਫਿਰ ਤੇਗ ਬਹਾਦਰ ਰੱਖਿਆ ਗੁਰੂ ਸਾਹਿਬਾਂ ਦੇ ਨਾਂ 'ਤੇ। ਸੋ ਇਸ ਤਰੀਕੇ ਨਾਲ ਬਈ ਸਿੱਖ ਦੁਖੀ ਹੋਣ, ਜਿਨ੍ਹਾਂ ਨੇ ਮੇਰਾ ਇਹ ਪੂਜਾ ਪ੍ਰਤਿਸ਼ਠਾ ਚੱਲਣ ਨਹੀਂ ਦਿੱਤੀ, ਸਭ ਬੰਦ ਕਰ ਦਿੱਤੀ ਹੈ।
0: ਜੋਗ ਭੋਗ ਦੋਨੇ ਬੜ ਮਾਣੇ,
1: ਇਹਨੇ ਕਹਿੰਦੇ ਗੱਲਾਂ ਬਾਤਾਂ ਨਾਲ ਹੀ ਜੋਗ ਤੇ ਭੋਗ ਦੋਨੇ ਬੜੇ ਮਾਣੇ, ਮੌਜਾਂ ਮਾਣੀਆਂ।
0: ਪੀਰੋ ਦਾਸ ਗੁਲਾਬ ਜੀ,
1: ਪੀਰੋ ਦਾਸ ਨੇ ਇਹਦੇ ਘਰ ਵਾਲੀ ਨੇ ਤੇ ਗੁਲਾਬ ਦਾਸ ਨੇ ਇਹ ਦੇਹਧਾਰੀ। ਇਸ ਤਰ੍ਹਾਂ ਹੀ ਕਰਦੇ ਲੋਕ ਵਹਿੰਦੇ ਨੇ ਮਗਰ ਲੱਗ ਜਾਂਦੇ ਹੈ। ਸੋ ਦੇਹਧਾਰੀਆਂ ਦੇ ਉਹਨਾਂ ਦੇ ਘਰ ਵਾਲੀਆਂ ਨੂੰ ਵੀ ਸੋ ਬੀਜੀ ਕਹਿ ਕੇ ਪੂਜਣ ਲੱਗ ਪੈਂਦੇ ਹਨ।
0: ਬਾਤਨ ਸਹਿ ਪੁਜਵਾਇਓ ਨਿਜ ਕੋ,
1: ਕਹਿੰਦੇ ਬਾਤਨ ਸਹਿ ਪੁਜਵਾਇਓ ਨਿਜ ਕੋ, ਗੱਲਾਂ ਨਾਲ ਹੀ ਗੱਲਾਂ ਦਾ ਹੀ ਘਿਓ ਬਣਾ ਬਣਾ ਕੇ, ਖਿਚੜੀ ਬਣਾ ਬਣਾ ਕੇ ਤੇ ਲੋਕਾਂ ਤੋਂ ਪੁਜਵਾ ਲਿਆ ਆਪਣੇ ਆਪ ਨੂੰ।
0: ਚੱਲ ਪੀ ਚਾਲ ਖਰਾਬ ਜੀ,
1: ਸਭ ਖਰਾਬ ਚਾਲਾਂ ਚੱਲ ਕੇ, ਸਭ ਕੁਕਰਮ ਕਰਕੇ। ਸੋ ਇਹ ਵੇਸਵਾਸੀ ਇਹਦੇ ਘਰੋਂ ਪੀਰੋ ਜਿਹੜੀ ਹੈ ਅਤੇ ਲੋਕਾਂ ਤੋਂ ਪੂਜਾ ਕਰਵਾ ਲਈ। ਇਹ ਹਾਲਤ ਆ ਨਾ ਲੋਕਾਂ ਦੀ, ਸੱਚੇ ਗੁਰੂ ਤੋਂ ਬਿਨਾਂ ਗਿਆਨ ਨਹੀਂ ਹੁੰਦਾ, ਜੀਵਨ ਦੀ ਸਮਝ ਨਹੀਂ ਆਉਂਦੀ ਸੱਚੇ ਪਾਤਸ਼ਾਹ ਦੀ। ਸੱਚੇ ਪਾਤਸ਼ਾਹ ਤੋਂ ਬਿਨਾਂ, ਸੱਚੇ ਗੁਰੂ ਤੋਂ ਬਿਨਾਂ, ਸੱਚੇ ਮੁਰਸ਼ਦ ਤੋਂ ਬਿਨਾਂ ਲੋਕ ਭਟਕ ਜਾਂਦੇ ਨੇ। ਸੋ ਇਹ ਆਦਿਕਾਲ ਤੋਂ ਹੈ, ਹੁਣ ਸਰਸੇ ਵਾਲੀ ਜੂਠ ਕੀ ਇਹਨੇ ਏਡਾ ਤੇਜ਼, ਇਸ ਨੇ ਨਾ ਹੀ ਏਡਾ ਵੱਡਾ ਰੱਖਿਆ ਵੀ ਸਾਰਿਆਂ ਨੂੰ ਆਪਣੇ ਨਾਲ ਲਾਉਣ ਦਾ। ਰਾਮ ਰਹੀਮ ਗੁਰਮੀਤ ਸਿੰਘ ਨਾਮ, ਸਿੱਖਾਂ ਵਾਲਾ ਗੁਰਮੀਤ ਹੈ ਵੇਖੋ, ਗੁਰੂ ਦਾ ਸਿੰਘ। ਰਾਮ ਹਿੰਦੂਆਂ ਨੂੰ, ਰਹੀਮ ਮੁਸਲਮਾਨਾਂ ਦਾ ਸ਼ਬਦ ਹੈ। ਏਡਾ ਤੇਜ ਆਏ, ਹੁਣ ਵੀ ਇਹ ਹੁਣ ਵੀ ਉਹੀ ਚੱਲਦਾ ਨਾ ਇਹ ਉਦੋਂ ਤੋਂ ਲੈ ਕੇ। ਸੋ ਇਸ ਤਰ੍ਹਾਂ ਇਹਨੇ ਵੀ ਉਹ ਮਹਾਰਾਜ ਸੱਚੇ ਪਹਿਲਾਂ ਸੱਤ ਦੇ ਵਿੱਚ ਸਲਾਬਤਪੁਰੇ ਡੇਰੇ ਵਿੱਚ ਇਹਨੇ ਬਾਟੇ ਵਿੱਚ ਉਹ ਪਾ ਕੇ ਸਰਬਾ ਜੀਆ ਖੰਡਾ ਫੇਰਿਆ, ਕਲਗੀ ਲਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਉਦੋਂ ਜੇ ਨੱਥ ਪਾਈ ਹੁੰਦੀ ਇਹ ਆ ਮਗਰੋਂ ਬੇਅਦਬੀਆਂ ਨਾ ਹੁੰਦੀਆਂ 15 'ਚ ਗੁਰੂ ਗ੍ਰੰਥ ਸਾਹਿਬ ਜੀ। ਫਿਰ ਏਡਾ ਲਾਚੜ ਗਿਆ ਸੀ, ਇਹਨੇ ਬੇਅਦਬੀਆਂ ਕਰਾਈਆਂ, ਕੀ ਕੁਛ ਕਰਾਂ, ਕਿੰਨਾ ਕੁ ਕਰਮ। ਇਸ ਤਰ੍ਹਾਂ ਦੇ ਲੋਕ ਜਿਹੜੇ ਹਮੇਸ਼ਾ ਹੀ ਪੰਜਾਬ ਵਿੱਚ ਛੱਡੇ ਗਏ ਨੇ, ਸ਼ਹਿ 'ਤੇ ਸਰਕਾਰਾਂ ਦੀ ਸ਼ਹਿ 'ਤੇ ਸਭ ਕੁਝ ਕਰਦੇ ਨੇ, ਸੱਚੇ ਗੁਰੂ ਦੇਣ 'ਤੇ ਧਰਮ ਦੇ ਉਲਟ, ਵੀ ਧਰਮ ਲੋਕਾਂ ਦਾ ਨਾਸ ਕਰੋ ਸਿੱਖਾਂ ਦਾ। ਔਰ ਚੱਲ ਕੇ ਇਹ ਖਰਾਬਾਂ ਖਰਾਬੀਆਂ ਚਾਲਾਂ ਚੱਲ ਕੇ ਪੁਜਵਾ ਲਏ ਲੋਕ ਗੱਲਾਂ ਨਾਲ। ਲੋਕਾਂ ਦਾ ਇੱਕ ਸੁਭਾਅ ਆਮ ਹੁੰਦਾ, ਜਿਨ੍ਹਾਂ ਨੂੰ ਗਿਆਨ ਨਹੀਂ ਨਾ ਹੁੰਦਾ ਵਿਚਾਰਿਆਂ ਨੂੰ, ਉਹ ਜਿਸੇ ਲਾਈ ਗੱਲੀ ਉਸੇ ਨਾਲ ਉੱਠ ਚੱਲੇ, ਕੋਈ ਸਟੈਂਡ ਨਹੀਂ ਹੁੰਦਾ, ਆਪਦਾ ਗਿਆਨ ਨਹੀਂ ਹੁੰਦਾ, ਸੰਗਤ ਨਹੀਂ ਕੀਤੀ ਹੁੰਦੀ ਸਿਆਣੇ ਪੁਰਸ਼ਾਂ ਦੀ, ਅਤੇ ਵਾਹ ਉਹ ਤਾਈ ਜਿੱਦਣ ਨੂੰ ਇੱਕ ਤੁਰੇ ਕੋਈ ਪੰਡਿਤ, ਜਿਵੇਂ ਸਾਖੀ ਆਉਂਦੀ ਹੈ, ਪੰਡਿਤ ਕੋਈ ਜਾ ਰਿਹਾ ਸੀ ਤੀਰਥ ਯਾਤਰਾ ਕਰਨ ਵਾਸਤੇ, ਉਹਨੇ ਕੱਪੜੇ ਲੈ ਲਏ ਕੁਝ, ਤਾਂ ਤੁਰ ਕੇ ਜਾਂਦੇ ਹੁੰਦੇ, ਕੋਈ ਭਾਂਡੇ ਲੈ ਲਏ ਪਿੱਤਲ ਦੇ, ਹੋਰ ਵੀ ਰੋਟੀ ਪਾਣੀ ਛਕ ਲਿਆ ਕਰਾਂਗੇ ਬਣਾ ਕੇ ਆਪ। ਸੁੱਚਮ ਰੱਖਦੇ ਸੀ ਪੰਡਿਤ, ਉਸ ਵੇਲੇ ਬਹੁਤ ਕਰਮ ਕਾਂਡ ਹੀ ਹੁੰਦੇ ਸੀ, ਭਾਂਡੇ ਵੀ ਆਪਦੇ ਲੈ ਲਏ, ਵਾਧੀ ਚੁੱਕ ਲਏ ਲੀੜੇ ਵੀ, ਉਹ ਜੋ ਤੁਰਦਾ ਵੀ ਭਾਰ ਹੀ ਬੜਾ ਹੋ ਗਿਆ, ਤਾਂ ਅਤੇ ਯਾਤਰਾ ਲੰਬੀ ਚੌੜੀ ਕਈ ਮਹੀਨਿਆਂ ਦੀ ਤੀਰਥਾਂ 'ਤੇ ਜਾਣ। ਉਹਨੇ ਕਿਹਾ ਚਲੋ ਆਹ ਬਹੁਤ ਇੱਕ ਅੱਧਾ ਬਾਟਾ ਰੱਖ ਲੈਂਦੇ, ਉਹ ਮਾਂਜ ਕੇ ਵਰਤ ਲਿਆ ਕਰਾਂਗੇ, ਇੱਕ ਅੱਧਾ ਕੁੜਤਾ ਧੋ ਲਿਆ ਕਰਾਂਗੇ, ਦਰਿਆ ਜਿੱਥੇ ਆਊਗਾ। ਤੋ ਇਹਨੇ ਚੱਕ ਕੇ ਹੀ ਕਰਨੀ ਹੈ। ਰਾਹ ਵਿੱਚ ਉਹਨੇ ਕੀ ਕੀਤਾ ਵੀ ਜਾਂਦੇ ਨੇ ਸਾਧ ਸੰਗਤ ਜੀ, ਉਹਨੇ ਉਹ ਭਾਂਡੇ ਅਤੇ ਕੀਮਤੀ ਕੱਪੜੇ ਜਿਹੜੇ ਸੀ ਪਾ ਕੇ ਕਾਹੇ ਦੇ ਵਿੱਚ, ਵੀ ਆਉਂਦੇ ਹੋਏ ਇੱਥੋਂ ਕੱਢ ਲਾਂਗੇ ਆਪਾਂ, ਅਤੇ ਰਾਹ ਵਿੱਚ ਹੀ ਉਹਨੇ ਦੱਬ ਅਤੇ ਟੋਆ ਪੱਟ ਕੇ ਕਿਸ ਲੋਕਾਂ ਤੋਂ ਚੋਰੀ ਦੱਬ ਕੇ, ਅਤੇ ਉਹ ਸ਼ਿਵਜੀ ਦਾ ਉਪਾਸ਼ਕ ਸੀ, ਸ਼ਿਵਲਿੰਗ ਦੀ ਪੂਜਾ ਕਰਦਾ ਸੀ ਉਹ, ਉਹਨੇ ਉੱਤੇ ਨਿਸ਼ਾਨੀ ਵਜੋਂ ਵੀ ਮੈਨੂੰ ਚੇਤਾ ਆ ਰਿਹਾ ਜੇ ਵੀ ਇੱਥੇ ਮੇਰੇ ਭਾਂਡੇ ਦੱਬੇ ਹੈ ਅਤੇ ਮੇਰੇ ਕੱਪੜੇ ਹੈ, ਮੈਂ ਆ ਕੇ ਕੱਢ ਲੂੰ ਰਾਹ ਵਿੱਚੋਂ, ਹੋਰ ਕਿਸੇ ਨੂੰ ਪਤਾ ਨਹੀਂ, ਅਤੇ ਇਹ ਧਰਤੀ ਦੀ ਨਿਸ਼ਾਨੀ ਉੱਥੇ ਉਹਨੇ ਸ਼ਿਵਲਿੰਗ ਬਣਾ ਤਾ। ਹੁਣ ਵਾਹ ਉਹ ਤਾਈ ਲੋਕ ਜਿਹੜੇ ਉੱਥੋਂ ਕਹਿੰਦੇ ਇੱਥੇ ਤਾਂ ਮੰਦਰ ਆ, ਇੱਥੇ ਤਾਂ ਸ਼ਿਵ ਜੀ ਭਗਵਾਨ ਦੀ ਕਿਰਪਾ ਹੈ ਜੀ, ਉਹ ਵੇਖ ਵੇਖ ਕੇ ਜਿਹੜੇ ਆਉਣ ਹਿੰਦੂ ਪੰਡਿਤ ਉੱਥੇ ਸ਼ਿਵਲਿੰਗ ਬਣਾਈ ਗਏ, ਵੀ ਇੱਥੇ ਤਾਂ ਪੁੰਨ ਲੱਗੂਗਾ ਸ਼ਿਵਲਿੰਗ ਬਣਾਉਣ ਦਾ। ਉਹ ਜਦੋਂ ਵਿਚਾਰਾ 2-4 ਮਹੀਨਿਆਂ ਬਾਅਦ 6 ਬਾਅਦ ਮੁੜਿਆ, ਪੰਡਿਤ ਉੱਥੇ ਆ ਕੇ ਆਪਣੇ ਭਾਂਡੇ ਵਾਸਤੇ ਵੀ ਉਹ ਸ਼ਿਵਲਿੰਗ ਦੀ ਨਿਸ਼ਾਨੀ ਵੇਖ ਕੇ ਭਾਂਡੇ ਕੱਢ ਲਾਂਗੇ ਥਾਂ ਪੁੱਟ ਕੇ, ਤਾਂ ਉਹਨੇ ਵੇਖਿਆ ਵੀ ਉੱਥੇ ਤਾਂ ਸ਼ਿਵਲਿੰਗ ਹੀ ਇੰਨੇ ਬਣੇ ਪਏ ਉੱਤੇ ਤੇਰਾ। ਉਹਨੇ ਫਿਰ ਲੋਕਾਂ ਦੱਸਿਆ ਜੀ ਇੱਥੇ ਤਾਂ ਭਗਵਾਨ ਜਦੋਂ ਵੇਖਿਆ ਕੋਈ ਬਣਾਉਂਦਾ ਪੁੱਟਦਾ ਵੇਖਿਆ ਨਹੀਂ, ਉਹਨੂੰ ਰਾਤ ਨੂੰ ਦੱਬਿਆ ਸੀ, ਇੱਥੇ ਤਾਂ ਭਗਵਾਨ ਦੀ ਕਿਰਪਾ ਹੋ ਗਈ, ਇੱਥੇ ਤਾਂ ਪੂਜਿਆ ਗਿਆ ਸਥਾਨ, ਤੁਹਾਨੂੰ ਨਹੀਂ ਪਤਾ ਹਰ ਕੋਈ ਇੱਥੇ। ਉਹ ਬੜਾ ਹੱਸਿਆ, ਬੜਾ ਹੈਰਾਨ ਹੋਇਆ ਪੰਡਿਤ, ਉਹ ਕਹਿਣ ਲੱਗਾ ਵੀ ਫਿਰ ਉਹਨੇ ਉੱਥੇ ਕਿਹਾ ਸੀ ਵੀ ਮੈਂ ਤਾਂ ਆਪਣੇ ਭਾਂਡਿਆਂ ਵਾਸਤੇ ਚਿੰਨ ਬਣਾਇਆ ਸੀ ਨਿਸ਼ਾਨੀ, ਅਤੇ ਲੋਕਾਂ ਨੇ ਇਹਨੂੰ ਹੀ ਸਭ ਕੁਝ ਭਗਵਾਨ ਸਾਹਿਬ ਸਮਝ ਕੇ ਉੱਥੇ ਹੀ ਵੀ ਪੂਜਨ ਲੱਗ ਪਏ। ਉਹਨੇ ਫਿਰ ਉੱਥੇ ਲਿਖਿਆ ਗਿਆਨੀ ਪੰਡਿਤ ਹਰਦਿਆਲ ਜੀ ਨੇ ਕਿ ਸੌ ਲੋਕ ਜਿਹੜੇ ਚਲਤੇ ਕਿ ਪਾਛੇ ਚੱਲੇ, ਜੱਗ ਕੀ ਭੇਡਾ ਚਾਲ ਹੈ ਚਲਤੇ ਕਿ ਪਾਛੇ ਚੱਲੇ, ਪਰਮਾਰਥ ਨਾ ਸੰਭਾਲ ਦੇਖੋ ਜੱਗ ਕੀ ਮੂੜਤਾ। ਇਹ ਜਗਤ ਦੇ ਲੋਕਾਂ ਦੀ ਆਮ ਜਿਹੜੇ ਵਿਚਾਰਿਆਂ ਨੂੰ ਪਤਾ ਨਹੀਂ ਹੁੰਦਾ, ਭੋਲੇ ਪਾ ਉਹਨਾਂ ਦੀ ਭੇਡਾ ਚਾਲ ਹੁੰਦੀ ਹੈ, ਭੇਡ ਜਿੱਧਰ ਨੂੰ ਇੱਕ ਜਾਂਦੀ ਮੂਹਰੇ ਲੱਗਦੀ ਹੈ ਮਗਰੇ ਉੱਧਰ ਬਾਕੀ ਜਾਂਦੀਆਂ ਨੇ, ਇੱਕ ਖੂਹ 'ਚ ਡਿੱਗ ਪਵੇ ਦੂਜੀਆਂ ਵੀ ਨਾਲ ਹੀ ਛਾਲ ਮਾਰਦੀਆਂ ਨੇ ਮਗਰੇ। ਸੋ ਜਗ ਦੀ ਕਹਿੰਦੇ ਐਸੀ ਭੇਡਾ ਚਾਲ ਹੈ ਜਿੱਧਰ ਨੂੰ ਇੱਕ ਜਾਂਦਾ ਮਗਰੇ ਲੱਗ ਤੁਰੇ, ਵਿਚਾਰਦੇ ਨਹੀਂ ਪਰਮਾਰਥ ਨਾ ਸੰਭਾਲ। ਇਹ ਸੱਚ ਹੈ ਕਿ ਖੋਜ ਨਹੀਂ ਕਰਦੇ, ਵਾਹਿਗੁਰੂ ਦੀ ਬੰਦਗੀ ਵਾਹਿਗੁਰੂ ਦੇ ਸਨਮੁਖ ਨਹੀਂ ਆਉਂਦੇ। ਦੇਖੋ ਜਗ ਕੀ ਮੂੜਤਾ, ਇਹ ਮੂਰਖਤਾਈ ਜਗਤ ਦੀ। ਇਸ ਤਰ੍ਹਾਂ ਜਿਹੜੇ ਲੋਕ ਸਨ ਇਹਨਾਂ ਦੇ ਮਗਰ ਲੱਗੇ, ਇਹਨੇ ਕਹਿੰਦੇ ਪਜਵਾ ਲਏ ਗੁਲਾਬਦਾਸ ਸੀ ਇਹਨਾਂ 'ਤੇ, ਪੀਰੋ ਨੇ, ਪੀਰੋ ਜਿਹੜੀ ਸੀ ਵੇਸ਼ਵਾ। ਸੋ ਬਾਤਨ ਸਾਹਿਬ ਪਜਵਾਇਓ ਨਿੱਜ ਕੋ ਚੱਲ ਪੀ ਚਾਲ ਖਰਾਬੈਂ ਜੀ, ਆਪਣੇ ਆਪ ਨੂੰ ਗੱਲਾਂ ਬਾਤਾਂ ਦਾ ਹੀ ਕੜਾਹ ਬਣਾ ਕੇ ਨਾ, ਅਤੇ ਕਿੰਨੇ ਲੋਕਾਂ ਤੋਂ ਪੂਜਾ ਕਰਵਾ ਲਈ, ਖਰਾਬ ਤੋਂ ਖਰਾਬ ਪੀ ਚਾਲਾਂ ਚੱਲ ਕੇ।
0: ਜ਼ੋਰ ਅਕਲ ਕੇ ਔਰ ਜਨੋ ਕੋ,
1: ਆਪਣੇ ਅਕਲ ਦੇ ਜ਼ੋਰ ਨਾਲ, ਕਿਉਂਕਿ ਰਬਾਈਆਂ ਬੈਂਤ ਬਣਾਉਣੇ ਆਉਂਦੇ ਸੀ, ਵਿਦਿਆ ਪੜ੍ਹੀ ਸੀ, ਅਤੇ ਹੋਰ ਪੁਰਸ਼ਾਂ ਨੂੰ ਵੀ
0: ਨੱਠ ਜਿਓ ਨਾਚ ਨਚਾ ਹੈ ਜੀ,
1: ਬਾਜੀਗਰਾਂ ਦੀ ਨਿਆਈ ਨਾਚ ਨਚਾ ਇਹਨੇ ਨਚਾਇਆ ਬੜਾ, ਨੱਟ ਦੀ ਨਿਆਈ।
0: ਬਿਨ ਜਪ ਤਪ ਅਜਮਤ ਦਿਖਰਾਏ,
1: ਬਿਨਾਂ ਜਪ ਤਪ ਤੋਂ ਹੀ ਗੱਲਾਂ ਬਾਤਾਂ ਦਗੋਈ ਅਜਮਤ ਜੀ ਦਿਖਾ ਕੇ, ਗੱਲਾਂ ਬਾਤਾਂ ਨਾਲ ਹੀ ਬਲ ਬੁਲਾ ਕੇ।
0: ਫਿਰਕਾ ਗਿਆ ਚਲਾ ਹੈ ਜੀ,
1: ਇਹ ਵੀ ਆਪਣੇ ਨਾਂ ਦਾ ਫਿਰਕਾ ਚਲਾ ਗਿਆ, ਗੁਲਾਬਦਾਸ ਜੀ ਮਸ਼ਹੂਰ ਹੋ ਗਏ।
0: 1929 ਮੈਂ ਜਬ,
1: ਜਦੋਂ ਸੰਮਤ 1929 ਨੂੰ ਭਾਵ 1872 ਈਸਵੀ ਵਿੱਚ,
0: ਪੀਰੋ ਮ੍ਰਿਤੂ ਪਾਈ ਜੀ,
1: ਪਹਿਲਾਂ ਇਹਦੇ ਘਰੋਂ ਜਿਹੜੀ ਘਰਵਾਲੀ ਸੀ ਪੀਰੋ, ਜਦੋਂ ਉਹ ਮਰ ਗਈ
0: 10 ਗੁਲਾਬ ਮਾਸ 8 ਪਾਛੇ,
1: ਇਹ ਤੋਂ ਪਿੱਛੋਂ ਹੀ ਇਹ ਫਿਰ ਗੁਲਾਬਦਾਸ ਜਿਹੜਾ ਸੀ 8 ਮਹੀਨੇ ਬਾਅਦ
0: ਰਹਿ ਬਿਮਾਰ ਤੇ ਥਾਈ ਜੀ,
1: ਉੱਥੇ ਹੀ ਬਿਮਾਰ ਹੋ ਕੇ ਸੋ ਉਸੇ ਥਾਂ ਤੇ ਚੱਠੇ ਪਿੰਡ ਵਿੱਚ ਜਿੱਥੇ ਡੇਰਾ ਸੀ।
0: ਭਾਦੋਂ ਸੁਦੀ ਦਵਾਦਸ਼ੀ ਕੋ, ਫਿਰ
1: ਭਾਦਰੋਂ ਸੁਦੀ 12ਵੀਂ ਨੂੰ ਉਸ ਦਿਨ
0: ਸੰਮਤ 30 ਮਦਾ ਹੈ ਜੀ,
1: ਸੰਮਤ ਸੋ 1930 ਵਿੱਚ ਭਾਵ ਅਗਲੇ ਸਾਲ 1873 ਈਸਵੀ ਨੂੰ,
0: ਤਨ ਤਜ ਕਰ ਪਰਲੋਕ ਸਿਧਾਰਿਓ,
1: ਇਹ ਆਪਣਾ ਸਰੀਰ ਛੱਡ ਕੇ ਤੇ ਪਰਲੋਕ ਨੂੰ ਚਲਿਆ ਗਿਆ।
0: ਇਹ ਵਸੀਹਤ ਕਿਆ ਹੈ ਜੀ,
1: ਵਸੀਅਤ ਇਹ ਕਰਕੇ ਗਿਆ ਆਪਣੇ ਮਰਨ ਤੋਂ ਬਾਅਦ ਵੀ ਉਹ ਲਿਖ ਜਾਣਾ ਵਿਸ਼ੇਸ਼ ਕੰਮ ਵੀ, ਮੇਰੇ ਮਰਨ ਤੋਂ ਬਾਅਦ ਤੁਸੀਂ ਆਹ ਕੰਮ ਕਰਨਾ, ਉਹਨੂੰ ਵਸੀਅਤ ਆਉਂਦੇ ਹਨ।
0: ਵਿੱਚ ਕਬਰ ਪੀਰੋ ਕੀ ਮੁਝ ਕੋ,
1: ਇਹ ਵਸੀਅਤ ਲਿਖਤ ਦੇ ਕੇ ਗਿਆ ਆਪਣੀ ਚੇਲਿਆਂ ਨੂੰ, ਬਈ ਜਿਹੜੀ ਪੀਰੋ ਆ ਨਾ ਮੇਰੀ ਪਤਨੀ ਚੜ੍ਹਾਈ ਕੀਤੀ 8 ਮਹੀਨੇ ਪਹਿਲਾਂ, ਉਹਦੀ ਜਿੱਥੇ ਕਬਰ ਆ ਉਹਦੀ ਕਬਰ ਦੇ ਵਿੱਚ ਹੀ
0: ਦਫਨਾਇਆ ਤਮ ਆਛੇ ਜੀ,
1: ਮੈਨੂੰ ਤੁਸੀਂ ਮੇਰੀ ਤਾਕੀਦ ਆ ਵੀ ਚੰਗੀ ਤਰ੍ਹਾਂ ਮੈਨੂੰ ਉੱਥੇ ਹੀ ਉਸੇ ਕਬਰ ਨਾਲ ਪੁੱਟ ਕੇ ਉਹਦੇ ਨਾਲ ਹੀ ਮੈਨੂੰ ਦੱਬ ਦਿਓ, ਦਫਨਾ ਦਿਓ।
0: ਸ਼ਰਾ ਤੁਰ ਕੇ ਹਿੰਦਨ ਕੀ ਕੋਈ,
1: ਤੇ ਕੋਈ ਤੁਰਕਾਂ ਦੀ ਹਿੰਦੂਆਂ ਦੀ ਜੋ ਮਰਜ਼ਾਦਾ ਮ੍ਰਿਤਕ ਤੋਂ ਬਾਅਦ
0: ਕਰਿਓ ਨਾ ਹਮਰੀ ਪਾਛੇ ਜੀ,
1: ਮੇਰੇ ਪਿੱਛੋਂ ਕੋਈ ਨਹੀਂ ਕਰਨੀ ਹੈ, ਤੇ ਨਾਲ ਹੀ ਜਿੱਦਾਂ ਦੀ ਉਹ ਸੀ ਉੱਦਾਂ ਦਾ ਮੈਂ ਪੀਰ ਨੂੰ ਪੀਰ ਟੱਕਰਿਆ, ਤੇ ਉਦਾਂ ਉਦਾਂ ਮੈਨੂੰ ਸਮੇਟ ਦਿਓ।
0: ਸੋਈ ਬਚਨ ਮਾਨ ਚੇਲਿਓ ਨੇ,
1: ਉਹ ਹੀ ਇਹਦੇ ਚੇਲਿਆਂ ਨੇ ਇਹਦਾ ਬੋਲ ਜਿਹੜਾ ਵਸੀਅਤ ਪੜ੍ਹ ਕੇ ਮੰਨ ਕੇ
0: ਦਫਨਾਇਓ ਸੋ ਤੈਂ ਜੀ,
1: ਸੋ ਉੱਥੇ ਹੀ ਸਾਧ ਸੰਗਤ ਜੀ ਦਫਨਾਇਓ ਸੋ ਤੈਂ ਜੀ, ਸੋ ਉਸੇ ਤਰ੍ਹਾਂ ਹੀ ਉਹਦੀ ਕਬਰ ਵਿੱਚ ਹੀ ਇਹਨੂੰ ਸੁੱਟ ਦਿੱਤਾ, ਦੱਬ ਦਿੱਤਾ।
0: ਗੌਰ ਮਕਰਬਾ ਏਕ ਦੁਹੰਕਾ,
1: ਜਿਹਨੇ ਜਿਉਂਦੇ ਜੀ ਚੰਗੇ ਕੰਮ ਨਾਲ ਪਖੰਡ ਕੀਤੇ, ਹੁਣ ਮਗਰੋਂ ਉਹਦੇ ਧਰਮ ਕਿੱਥੇ ਨਿਭਣਾ, ਉਹੋ ਜਿਹਾ ਨਿਆਂ ਹੁੰਦਾ ਹੈ। ਸੋ ਇਸ ਤਰੀਕੇ ਨਾਲ ਉੱਥੇ ਹੀ ਸੁੱਟਤਾ, ਗੌਰ ਮਕਬਰਾ ਏਕ ਦੁਹੰਕਾ, ਗੋਲ ਜਿਹੜਾ ਕਬਰ ਦੇ ਉੱਪਰ ਮਕਾਨ ਬਣਿਆ ਹੁੰਦਾ ਗੋਲ ਜਿਹਾ ਉੱਪਰੋਂ ਕੀਤਾ, ਉਹਨੂੰ ਮਕਬਰਾ ਕਹਿੰਦੇ ਨੇ ਮੁਸਲਮਾਨ, ਉਹਨਾਂ ਦੇ ਮਕਬਰੇ ਹੁੰਦੇ ਨੇ। ਗੌਰ ਮਕਬਰਾ ਇੱਕ ਦੋਹੋਂ ਕਾ, ਇੱਕੇ ਥਾਂ ਹੀ ਦੋਵਾਂ ਦਾ, ਸੋ ਗੋਲਾ ਜਿਹੜਾ ਗੋਲ ਮਕਬਰਾ ਉਹ ਮਕਾਨ ਬਣਿਆ ਹੈ ਬਣਾ ਦਿੱਤਾ
0: ਬਣੀ ਸਮਾਧ ਹੈ ਜੀ
1: ਉੱਥੇ ਇਹਨਾਂ ਦੀ ਸਮਾਧ ਟਾਈਪ ਉਹ ਬਣੀ ਹੈ ਇੱਕੋ ਹੀ ਦੋਹਾਂ ਦਾ
0: ਆਛੀ ਪ੍ਰੀਤ ਨਿਭਾਹੀ ਸਾਛੀ
1: ਕਹਿੰਦੇ ਲੋਕਾਂ ਆਪਣਿਆਂ ਨੂੰ ਦਿਖਾਈ ਹੈ ਵੀ ਅਸੀਂ ਆਪਸ ਵਿੱਚ ਬਹੁਤ ਚੰਗੀ ਪ੍ਰੀਤ ਨਿਭਾਈ ਹੈ
0: ਲੋਕ ਦਹਾਂ ਕੋ ਕਹਿ ਜੀ
1: ਇਹਦੇ ਪੂਜਨ ਵਾਲੇ ਲੋਕ ਕਹਿੰਦੇ ਵੀ ਬੜੇ ਬਈ ਬੜੇ ਦੋਵੇਂ ਵੇਖੋ ਇੱਕੋ ਥਾਂ ਹੀ ਦੱਬੇ ਆ ਬੜੀ ਪ੍ਰੀਤ ਨਿਭਾਈ ਮਰਨ ਤੋਂ ਬਾਅਦ ਵੇ
0: ਚੇਲੇ ਮਾਥ ਚਕਾਤ
1: ਚੇਲੇ ਉਹਦੇ ਜਾ ਕੇ ਚੇਲੇ ਚਾਟੜੇ ਜਿਹੜੇ ਸੀ ਉੱਥੇ ਜਾ ਕੇ ਮੱਥਾ ਟੇਕਦੇ ਹਨ
0: ਤੇ ਫੁੱਲ ਪ੍ਰਸ਼ਾਦ ਚੜਾ ਹੈ ਜੀ
1: ਉੱਥੇ ਫੁੱਲਾਂ ਦਾ ਪ੍ਰਸ਼ਾਦ ਚੜਾਉਂਦੇ ਆ ਜਦੋਂ ਇਹ ਦਿਨ ਆਉਂਦਾ ਮਕਬਰੇ ਤੇ ਜਾ ਕੇ
0: ਮੇਲਾ ਹੋਤ ਹੋਲੀਆਂ ਮੈਂ ਬੜ
1: ਹੋਲੀਆਂ ਦੇ ਦਿਨਾਂ ਵਿੱਚ ਬੜਾ ਵੱਡਾ ਮੇਲਾ ਲੱਗਦਾ ਹੈ
0: ਜੁਰ ਹੈ ਲੋਕ ਅਪਾਰ ਜੀ
1: ਇਹਨੂੰ ਮੰਨਣ ਵਾਲੇ ਬਹੁਤ ਲੋਕ ਉੱਥੇ ਇਕੱਠੇ ਹੁੰਦੇ ਹਨ ਆਏ ਸਾਲ
0: ਸੇਵਕ ਸਾਧ ਗੁਲਾਬ ਦਾਸ ਕੇ
1: ਜਿਹੜੇ ਸੇਵਕ ਸਾਧ ਇਹਦੇ ਫਿਰਕੇ ਦੇ ਗੁਲਾਬ ਦਾਸ ਦੇ
0: ਭੇਟਾ ਦੇ ਹਜ਼ਾਰਾਂ ਜੀ
1: ਉਹ ਉੱਥੇ ਜਾ ਕੇ ਮਕਬਰੇ ਤੇ ਹਜ਼ਾਰਾਂ ਰੁਪਈਏ ਭੇਟਾ ਚੜਾਉਂਦੇ ਨੇ
0: ਲੋ ਪਰ ਕਾਸੂਰਾਂ ਬਹੁ ਬੇਸਿਆ
1: ਲਾਹੌਰ ਤੋਂ ਤੇ ਕਸੂਰ ਤੋਂ ਜਿਹੜੀਆਂ ਬੇਸਵਾ ਹਨ
0: ਮੁਜਰੇ ਜਾਏ ਦੇਖਿਆ ਹੈ ਜੀ
1: ਉਹ ਕਿਉਂਕਿ ਜਾਂਦੇ ਜੀ ਜਿਹੜਾ ਕੰਮ ਇਹ ਕਰਦਾ ਸੀ ਉਹ ਮਗਰੋਂ ਹੋਇਆ ਉੱਥੇ ਸੋ ਮੁਜਰੇ ਉੱਥੇ ਜਾ ਕੇ ਲਾਉਂਦੀਆਂ ਨੇ ਇਹ ਮੇਲੇ ਦੇ ਦਿਨਾਂ ਵਿੱਚ
0: ਉੜਤ ਗੁਲਾਲ ਵਿਸਾਲ ਖੁਸ਼ੀ ਉੱਤ
1: ਬੜਾ ਖੁਸ਼ੀ ਦੇ ਵਿੱਚ ਨੱਚਦੇ ਟੱਪਦੇ ਹੈ ਤੇ ਗੁਲਾਲ ਰੰਗ ਉੱਡਦਾ ਹੈ ਸੰਘਾੜੇ ਦਾ ਆਟਾ ਜਿਹੜਾ ਹੁੰਦਾ ਉਡਾਉਂਦੇ ਪੁਰਾਣੇ ਸਮਿਆਂ 'ਚ ਉਹਨੂੰ ਗੁਲਾਲ ਆਉਂਦੇ ਸੀ ਖੁਸ਼ਬੂਦਾਰ
0: ਪੰਜ ਰੋਜ਼ ਰਹਿ ਹੈ ਜੀ
1: ਪੰਜ ਰੋਜ਼ ਪੰਜ ਦਿਨ ਮੇਲਾ ਰਹਿੰਦਾ ਲੱਗਦਾ ਹੈ
0: ਗਾਥ ਗੁਲਾਬ ਦਾਸੀਆਂ ਕੇਰੀ
1: ਇਹ ਜਿਹੜੀ ਕਥਾ ਸੀ ਕਹਿੰਦੇ ਜਿਵੇਂ ਫਿਰਕਾ ਚੱਲਿਆ ਗੁਲਾਬ ਦਾਸੀਆਂ ਦਾ ਉਹਨਾਂ ਦੀ
0: ਸੁਣੀ ਵੇਖੀ ਦਿੜ ਜਾ ਸੀ ਜੀ
1: ਜਿਸ ਤਰ੍ਹਾਂ ਨਾਲ ਮੈਂ ਸੁਣੀ ਤੇ ਵੇਖੀ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਸਾਧ ਸੰਗਤ ਜੀ ਪੱਕੀ ਮੈਂ ਸੁਣੀ ਤੇ ਵੇਖੀ ਠੀਕ ਇੰਨਾ ਇਨ ਬਿਨ
0: ਪੱਖਪਾਤ ਬਿਨ ਗਿਆਨ ਸਿੰਘ ਸਭ
1: ਉਹ ਸਾਰੀ ਕਥਾ ਮੈਂ ਬਿਨਾਂ ਪੱਖਪਾਤ ਤੋਂ ਸਾਰੀ ਇਹ ਗੁਲਾਬ ਦਾਸੀਆਂ ਦੀ ਕਥਾ ਕਹਾਣੀ
0: ਕਥੀ ਜਥਾਰਤ ਦਾਸੀ ਜੀ
1: ਆਪਣੇ ਵੱਲੋਂ ਪੂਰੀ ਸੱਚ ਨਿਚੋੜ ਕੇ ਕਹੀ ਲਿਖੀ ਹੈ ਜੀ ਸਾਧ ਸੰਗਤ ਜੀ
0: ਦੋਹਰਾ ਗਾਥਾ ਹੀਰਾ ਦਾਸੀਏ
1: ਸੋ ਇਉਂ ਇਹ ਗੁਲਾਬ ਦਾਸੀਏ ਹੋਏ ਨੇ ਇਹ ਲਹਿਰਾਂ ਬਹੁਤ ਉੱਠੀਆਂ ਨੇ ਜਿਹੜੀਆਂ ਸਹੀ ਰਹੀਆਂ ਗੁਰੂ ਦੇ ਸਨਮੁੱਖ ਸਿੱਖਾਂ ਦੇ ਵਿੱਚੋਂ ਉਹਨਾਂ ਦੀ ਹਿਸਟਰੀ ਬਣੀ ਹੈ ਅਤੇ ਉਹਨਾਂ ਦੇ ਸਥਾਨ ਗੁਰਦੁਆਰੇ ਬਣੇ ਨੇ ਲੋਕ ਯਾਤਰਾ ਕਰਕੇ ਆਪਣੇ ਧੰਨ ਭਾਗ ਸਮਝਦੇ ਨੇ ਉਹਨਾਂ ਥਾਵਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਗਾਸ਼ ਕਥਾ ਕੀਰਤਨ ਪੱਕੀ ਹੁੰਦੀ ਹੈ ਅਤੇ ਮੰਨਤਾ ਹੁੰਦੀ ਹੈ ਜਿਹੜੇ ਇਸ ਤਰ੍ਹਾਂ ਦੇ ਲੋਕ ਸਰਕਾਰਾਂ ਹੇਠਾ ਕੇ ਵਿਗਾੜ ਕੀਤੇ ਅਤੇ ਉਹ ਖਤਮ ਹੋ ਗਏ ਨਾਲ ਦੀ ਨਾਲ ਸੋ ਇਸ ਤਰ੍ਹਾਂ ਇਹ ਪੂਜਾ ਪ੍ਰਤਿਸ਼ਠਾ ਥੋੜ੍ਹੀ ਜਿਹੀ ਹੈ ਹੀ ਮਾਇਆ ਦਾ ਪ੍ਰਭਾਵ ਐਸਾ ਬੰਦਾ ਬਦਲ ਜਾਂਦਾ ਕਈ ਵਾਰ ਮਾਇਆ ਵੀ ਪ੍ਰਭਾਵ ਪਾ ਲੈਂਦੀ ਪਰ ਜਿਹੜੇ ਭੁੱਲ ਕੇ ਫਿਰ ਵੀ ਪੰਥ ਦੇ ਸਨਮੁੱਖ ਆ ਜਾਂਦੇ ਆ ਉਹਨਾਂ ਦਾ ਫਿਰ ਵੀ ਨਾਮ ਮਾੜਾ ਮੋਟਾ ਰਹਿ ਜਾਂਦਾ ਸੋ ਇਸ ਤਰੀਕੇ ਨਾਲ ਇਹ ਮਾਇਆ ਦਾ ਪ੍ਰਭਾਵ ਵੀ ਹੁੰਦਾ ਆ ਉਸ ਤੋਂ ਬਾਅਦ ਕਿੰਨਾ ਹੋਰ ਇਤਿਹਾਸ ਆ ਹੁਣ ਦੇਹਧਾਰੀ ਜਿਹੜੇ ਡੇਰੇ ਬਣੇ ਹੋਏ ਨੇ ਇਹੋ ਹੀ ਸਾਰਾ ਕੁਝ ਇਹੋ ਹੀ ਹੁੰਦਾ ਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਐਂਟੀ ਨੇ ਪੰਥ ਦੇ ਐਂਟੀ ਹਨ ਸੋ ਹੈ ਸਰਦਾਰ ਨੇ ਕੇਸ ਦਾੜੀ ਰੱਖੇ ਪੱਗਾਂ ਬੰਨਦੇ ਨੇ ਅਤੇ ਲੱਖਾਂ ਲੋਕ ਉਹਨਾਂ ਦੇ ਮਗਰ ਨੇ ਲੱਗੇ ਹੋਏ ਨੇ ਅੱਜ ਵੀ ਇੱਥੋਂ ਤੱਕ ਪੜ੍ਹੇ ਲਿਖੇ ਵੀ ਬਿਆਸ ਵਾਲਿਆਂ ਦੇ ਮਗਰ ਬਹੁਤ ਅਮੀਰ ਡਾਕਟਰ ਵਕੀਲ ਇੱਥੋਂ ਤੱਕ ਸੱਚੇ ਗੁਰੂ ਦਾ ਲੜ ਛੱਡ ਕੇ ਸੋ ਕਹਿੰਦੇ ਬੜੇ ਸੋਹਣੇ ਅਸੂਲ ਆ ਜੀ ਵੈਸ਼ਨੂੰ ਬੜੇ ਆ ਸ਼ਰਾਬ ਵਾਂਡਾ ਮੀਟ ਤੋਂ ਰੋਕਦੇ ਆ ਜੀ ਬਹੁਤ ਸੋਹਣੇ ਅਸੂਲ ਆ ਅਤੇ ਗੁਰੂ ਸਾਹਿਬ ਵੀ ਤਾਂ ਰੋਕਦੇ ਹੀ ਆ ਇਹਨਾਂ ਨੂੰ ਪਰ ਨਾਮ ਦੀ ਦਾਤ ਸੱਚੇ ਪਾਤਸ਼ਾਹ ਦੋ ਲੋਕ ਜੇ ਸਵਰਦੇ ਆ ਉਹ ਤਾਂ ਪੂਰੇ ਗੁਰੂ ਦੇ ਲੜ ਲੱਗੇ ਆ ਸਵਰਨ ਸੋ ਇਸ ਤਰ੍ਹਾਂ ਸਾਧ ਸੰਗਤ ਜੀ ਇਹ ਫਿਰ ਕੇ ਸਰਕਾਰਾਂ ਦੀ ਸ਼ਹਿ ਨਾਲ ਪੈਦਾ ਹੁੰਦੇ ਨੇ ਇਹਨਾਂ ਨੂੰ ਬਲ ਮਿਲਦਾ ਵਾ ਇਹ ਗੁਲਾਬ ਦਾਸੀਏ ਹੋਏ ਨੇ ਫਿਰਕਾ ਕਹਿੰਦੇ ਆਪਣਾ ਇਹ ਵੀ ਚਲਾ ਗਿਆ ਬਹੁਤ ਲੋਕ ਚਲਾ ਜਾਂਦੇ ਨੇ ਆਪਣੀ ਤੂਤੀ ਵਜਾ ਜਾਂਦੇ ਨੇ ਕੁਝ ਸਮੇਂ ਵਾਸਤੇ ਵੱਜਦੀ ਹੈ ਹੁਣ ਤਾਂ ਨਹੀਂ ਕੋਈ ਯਾਦ ਕਰਦਾ ਕਿੱਥੇ ਆਪਾਂ ਨੂੰ ਪਤਾ ਇਹ ਨੌਲੇਜ ਇਤਿਹਾਸ ਤੋਂ ਮਿਲਦੀ ਹੈ ਆਪਾਂ ਨੂੰ ਅਤੇ ਅੱਗੇ ਜਿਹੜੇ ਜਿਵੇਂ ਹੀਰਾ ਦਾਸੀਏ ਹੋਏ ਨੇ ਗੁਲਾਬ ਦਾਸੀਆਂ ਤੋਂ ਬਾਅਦ ਹੀਰਾ ਦਾਸੀਏ ਉਹਨਾਂ ਦੀ ਕਥਾ ਕਵੀ ਜੀ ਸ਼ੁਰੂ ਕਰ ਰਹੇ ਹਨ ਵੀ ਗਾਥਾ ਹੀਰਾ ਦਾਸੀਏ ਸੰਤਨ ਕੀ ਸੁਣ ਲੇਹੋ ਜਿਹੜੇ ਹੀਰਾ ਦਾਸੀਏ ਹੋਏ ਨੇ ਸਾਧੂ ਮਹਾਤਮਾ ਉਹਨਾਂ ਦੀ ਹੁਣ ਕਥਾ ਨਵੀਂ ਸਾਖੀ ਸ਼ੁਰੂ ਹੁੰਦੀ, ਸੁਣ ਲੈਣਾ ਕਰੋ ਜੀ।
0: ਪੈ ਜਾ ਸਭ ਹੈ ਭਲੇ,
1: ਜਿਸ ਤਰ੍ਹਾਂ ਉਹ ਇਸੇ ਟਾਈਮ ਉਹ ਹੋਏ ਹਨ ਬੜੇ ਭਲੇ ਚੜ੍ਹਦੀ ਕਲਾ ਵਾਲੇ,
0: ਤਸ ਹੀ ਕਹਿੰਦੇ ਹਾਂ,
1: ਉਸੇ ਤਰ੍ਹਾਂ ਹੀ ਮੈਂ ਇਨ ਬਿਨ ਕਥਾ ਉਹਨਾਂ ਦੀ ਕਹਿ ਦਿੰਦਾ ਵਾਂ।
0: ਕਬਿਤ ਦੇ ਸਮਾਜੇ ਮਾਹੇ ਇੱਕ ਸੁਰ ਸਿੰਘ ਪਿੰਡ ਆਹੇ,
1: ਇਹ ਕਿੱਥੋਂ ਸੋਚ ਲਏ ਸੀ, ਕਿੱਥੋਂ ਸੀ ਮੁੱਢ ਇਹਨਾਂ ਦਾ, ਹੀਰਾ ਦਾਸੀਆਂ ਦਾ। ਇਹ ਕਹਿੰਦੇ ਵੀ ਮਾਝੇ ਦੇਸ਼ ਵਿੱਚ, ਪੰਜਾਬ ਦੇ ਵਿੱਚ ਮਾਝਾ ਜਿਹੜਾ ਪੰਜਾਬ ਦਾ ਧੁਰਾ ਹਿਰਦਾ, ਸੋ ਸ਼ਹੀਦਾਂ ਦੀ ਧਰਤੀ ਹੈ, ਸੂਰਬੀਰਾਂ ਦੀ, ਮਰਜੀ ਵੜਿਆਂ ਦੀ, ਅਤੇ ਸਾਰੇ ਸਤਿਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਛੱਡ ਕੇ ਉੱਥੇ ਚਰਨ ਪਾਏ ਨੇ ਵੱਡੇ ਵੱਡੇ ਸਥਾਨ ਨਵਾਂ ਗੁਰੂਆਂ ਨੇ। ਸੋ ਇਸ ਤਰੀਕੇ ਨਾਲ ਦੇਸ਼ ਮਾਝੇ ਮਾਹੇ ਮਾਝੇ ਦੇਸ਼ ਦੇ ਵਿੱਚ ਇਲਾਕੇ ਵਿੱਚ, ਉਦੋਂ ਦੇਸ਼ ਹੀ ਆਉਂਦੇ ਸੀ, ਹੁਣ ਇਲਾਕਾ ਆਪਾਂ ਕਹਿੰਦੇ ਹਾਂ, ਮਾਝਾ ਮਾਲਵਾ ਦੁਆਬਾ ਤਿੰਨ ਹਿੱਸਿਆਂ 'ਚ ਪੰਜਾਬ ਵੰਡੇ। ਮਾਝੇ ਦੇਸ਼ ਮਾਹੇ ਇੱਕ ਸੁਰ ਸਿੰਘ ਪਿੰਡ ਆਹੇ, ਇੱਕ ਸੁਰ ਸਿੰਘ ਨਾਮ ਦਾ ਪਿੰਡ ਆ, ਬਹੁਤ ਵੱਡਾ ਪਿੰਡ ਹੈ। ਸ਼ਾਇਦ ਮੈਂ ਇੱਕ ਵਾਰ ਅਖਬਾਰ ਵਿੱਚ ਪੜ੍ਹਿਆ ਸੀ ਬਈ ਸਭ ਤੋਂ ਵੱਡਾ ਪਿੰਡ ਇਹ ਹੈ ਮਾਝੇ ਵਿੱਚ, ਮਾਝੇ ਵਾਲੇ ਜ਼ਿਆਦਾ ਜਾਣਦੇ ਹੋਣ। 24 ਪੱਤੀਆਂ ਇਹਦੀਆਂ ਮੈਂ ਪੜ੍ਹੀਆਂ ਸੀ ਅਖਬਾਰ 'ਤੇ ਵੀ 24 ਗਵਾੜ ਆ ਇਹਦੇ, ਜਿਸ ਪਿੰਡ ਦੇ 24 ਗਵਾੜ ਆ ਫਿਰ ਸਭ ਤੋਂ ਵੱਡਾ ਹੀ ਹੋਊਗਾ ਨਾ। ਦੋ ਚਾਰ ਪੱਤੀਆਂ ਹੁੰਦੀਆਂ ਪਿੰਡਾਂ ਵਿੱਚ, ਛੋਟੇ ਛੋਟੇ ਪਿੰਡ ਹੁੰਦੇ ਨੇ ਨੇੜੇ ਨੇੜੇ, ਦੁਆਬੇ ਦੇ ਵਿੱਚ ਨੇੜੇ ਨੇੜੇ ਨੇ, ਮਾਝੇ ਵਿੱਚ ਵੀ ਨੇੜੇ ਨੇੜੇ ਪਿੰਡ ਆ ਛੋਟੇ ਛੋਟੇ। ਇਹ ਪਿੰਡ ਜਿਹੜਾ ਸੀ ਸੋ ਸੁਰ ਸਿੰਘ ਪਿੰਡ ਆ ਮਾਝੇ ਦੇ ਵਿੱਚ ਮਸ਼ਹੂਰ ਹੈ।
0: ਬਾਬਾ
1: ਬਿਧੀ ਚੰਦ ਜੀ ਦਾ ਪਿੰਡ ਵੀ ਇਹ ਸੀ ਸੁਰ ਸਿੰਘ, ਗੁਰੂ ਕੇ ਸੂਰਮੇ ਦਾ, ਸਿੱਖ ਦਾ, ਮਹਾਨ ਸਿੱਖ ਦਾ। ਅਬਦੁੱਲਾ ਮੋਚੀ ਤਾਹੇ ਠੌਰ ਥਾਂ ਰਹਾਵਤੈਂ, ਉੱਥੇ ਅਬਦੁੱਲਾ ਨਾਮ ਦਾ ਮੋਚੀ ਜਿਹੜਾ ਚਮਿਆਰ ਚੰਮ ਦਾ ਕੰਮ ਕਰਦੇ ਹੁੰਦੇ, ਉਹ ਕਹਿੰਦੇ ਉੱਥੇ ਇੱਕ ਰਹਿੰਦਾ ਹੈ, ਸੁਰ ਸਿੰਘ ਵਿੱਚ ਵੱਸਦਾ ਹੈ ਸੀ।
0: ਸਮਤ ਸਤਾਹੇ ਤੇ ਮੈਂ ਭਇਓ ਤਾਂ ਕਿ ਪੂਤ ਇੱਕ,
1: ਸਮਤ 1867 ਵਿੱਚ ਇਹਦੇ ਘਰ ਇੱਕ ਪੁੱਤ ਨੇ ਜਨਮ ਲਿਆ ਹੈ, 1810 ਬਣਦਾ ਈਸਵੀ, ਉਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪੂਰਾ ਹਰ ਰੋਜ਼ ਚੜ੍ਹ ਰਿਹਾ ਸੀ, ਸੋ ਅੱਗੇ ਵੱਧ ਰਿਹਾ ਸੀ, ਸਿੱਖ ਰਾਜ ਜੋਬਣ 'ਤੇ ਜਾ ਰਿਹਾ ਸੀ।
0: ਬਾਲਪਨ ਹੀ ਤਾਂ ਨੇਕ ਚੱਲਣ ਸੁਹਾਵਤ,
1: ਇਹਦੇ ਘਰ ਇੱਕ ਪੁੱਤ ਪੈਦਾ ਹੋਇਆ ਅਤੇ ਬਾਲਪਨ ਹੀ ਤਾਂ ਨੇਕ ਚੱਲਣ ਸੁਹਾਵਤ, ਸੋ ਬਚਪਨ ਤੋਂ ਹੀ ਬਹੁਤ ਸੋਹਣੀਆਂ ਚਾਲਾਂ ਵਾਲਾ ਸੀ, ਭਾਵ ਸਾਧੂ ਮਤਾ ਸੀ।
0: ਸਾਧ ਥਾ ਉਦਾਸੀ ਸਰਨ ਦਾਸ ਖਾਸ ਤਹਿ ਵਾਸੀ,
1: ਇੱਕ ਇਸੇ ਸੁਰ ਸਿੰਘ ਨਗਰ ਵਿੱਚ ਉਸ ਵੇਲੇ ਸ਼ਰਨ ਦਾਸ ਨਾਮ ਦਾ ਖਾਸ ਇਸੇ ਨਗਰ ਦਾ ਹੀ ਉਦਾਸੀ ਮਹਾਤਮਾ ਰਹਿੰਦਾ ਸੀ।
0: ਤਾਂ ਤਾਂ ਸੁਖ ਰਾਸੀ ਪੜੀ ਵਿਦਿਆ ਯਥਾਵਤ,
1: ਇਹ ਬਾਲਕ ਨੇ ਸੋ ਇਹਦੇ ਘਰ ਜਿਹੜਾ ਪੁੱਤ ਪੈਦਾ ਹੋਇਆ ਨਾ, ਉਹਨੇ ਉਹ ਤੋਂ ਸੁੱਖਾਂ ਦੇ ਖਾਣ ਵਿੱਦਿਆ ਪੜ੍ਹੀ। ਉਦਾਸੀ ਮਹਾਤਮਾ ਬੜੇ ਵਿਦਵਾਨ ਹੁੰਦੇ ਸੀ ਉਸ ਵੇਲੇ, ਅਤੇ ਇਹ ਤੋਂ ਸੁੱਖਾਂ ਦੀ ਖਾਣ ਵਿੱਦਿਆ ਪੜ੍ਹੀ, ਬਹੁਤ ਧਿਆਨ ਨਾਲ ਟਿਕੇ ਮਨ ਨਾਲੇ ਬਾਲਕੇ ਨੇ।
0: ਚੇਲਾ ਹੋਏ ਤਾਹੇ ਕੋਹੈ ਹੀਰਾ ਦਾਸ ਨਾਮ ਸੋਹੈ,
1: ਉਹਦਾ ਚੇਲਾ ਜਦੋਂ ਬਣ ਗਿਆ ਅਤੇ ਉਹ ਸਾਧੂ ਨੂੰ ਵੀ ਚੰਗਾ ਲੱਗਾ, ਉਹਨੇ ਫਿਰ ਸਾਰੀ ਕਿਰਪਾ ਉੱਤੇ ਕਰ ਦਿੱਤੀ, ਸ਼ੁੱਧ ਬੁੱਧੀ ਵੇਖ ਕੇ ਨੇਕ ਸੁਭਾਅ ਸਭ ਕੁਝ ਵੀ ਸਾਧੂ ਸੁਭਾਅ, ਅਤੇ ਫਿਰ ਆਪਾਂ ਇਹਨੂੰ ਹੀ ਸਾਰਾ ਕੁਝ ਦੇ ਦਈਏ। ਸਾਧੂ ਪਰਖ ਲੈਂਦੇ ਹੁੰਦੇ ਆ ਜਗਿਆਸੂ, ਉਹਨੇ ਕੀ ਕੀਤਾ ਵੀ ਸਾਰਾ ਕੁਝ ਸਾਧ ਸੰਗਤ ਜੀ, ਉਹਨੇ ਚੇਲਾ ਹੋਏ ਤਾਂ ਹੀ ਕੋ ਹੈ ਹੀਰਾ ਦਾਸ ਨਾਮ ਸੋ ਹੈ, ਉਹਦਾ ਚੇਲਾ ਹੋ ਗਿਆ ਅਤੇ ਉਹਨੇ ਹੀਰਾ ਦਾਸ ਇਹਦਾ ਨਾਮ ਰੱਖ ਦਿੱਤਾ, ਹੀਰਾ ਦਾਸ ਨਾਮ ਇਹਦਾ ਸੋਹਣਾ ਪ੍ਰਚਲਿਤ ਹੋ ਗਿਆ।
0: ਬਿਦਤਾਇਆ ਦੇਸ ਮੋਹੈ ਭਜਨ ਪ੍ਰਭਾਵਤ,
1: ਇਹ ਆਪਣੇ ਭਜਨ ਬੰਦਗੀ ਦੇ ਪ੍ਰਭਾਵ ਨਾਲ ਤੇਜ ਤਪ ਨਾਲ ਆਪਣੇ ਇਲਾਕੇ ਵਿੱਚ ਮਾਝੇ ਵਿੱਚ ਪ੍ਰਗਟ ਹੋ ਗਿਆ, ਹੀਰਾ ਦਾਸ ਹੋ ਗਈ। ਜੀਵਨ ਸੋਹਣਾ ਸੀ ਨਾ, ਹੀਰਾ ਹੀ ਸੀ, ਇਹ ਸਾਧੂ ਮਹਾਤਮਾ ਦੀ ਸੰਗਤ ਮਿਲ ਗਈ ਬਚਪਨ ਪਿੰਡ ਵਿੱਚੋਂ ਹੀ। ਜੇ ਜੀਵਨ ਬਣ ਜੇ ਨਾ ਚੜ੍ਹਦੀ ਕਲਾ ਵਾਲਾ ਗ੍ਰੰਥੀ ਹੋਵੇ ਪਿੰਡ ਵਿੱਚ, ਤਾਂ ਬੱਚੇ ਦਾ ਜੀਵਨ ਉਹ ਹੀ ਬਣਾ ਦਿੰਦਾ, ਮਹਾਤਮਾ ਬਣਾ ਦਿੰਦਾ ਜੇ ਬੱਚਾ ਗੁਰਦੁਆਰੇ ਜਾਵੇ ਕਿਸੇ ਸਿੱਖ ਦਾ। ਸੋ ਇਉਂ ਹੁੰਦੇ ਪੂਰਨ ਮਹਾਤਮਾ, ਇਉਂ ਇਹ 'ਤੇ ਕਿਰਪਾ ਹੋਈ ਵੀ ਹੀਰਾ ਦਾਸ ਜਦੋਂ ਵੱਡਾ ਹੋ ਗਿਆ ਅਤੇ ਉਹ ਮਹਾਤਮਾ ਇਹਨੂੰ ਜਿਵੇਂ ਆਪਣੀ ਗੱਦੀ ਦੇਵੇਗਾ, ਅਤੇ ਹੀਰਾ ਦਾਸ ਜੀ ਅੱਗੇ ਪੰਥ ਇਹ ਸੰਪਰਦਾ ਚੱਲੀ ਸੀ, ਅੱਗੇ ਪ੍ਰਸੰਗ ਆਪਾਂ ਸਰਵਣ ਕਰਾਂਗੇ। ਇੱਥੇ ਹੀ ਸਮੇਂ ਦੀ ਸਮਾਪਤੀ ਹੈ, ਵਿਚਾਰ ਕਰਦੇ ਹਾਂ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣੀ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਦਾਂ ਹੀਆਂ। ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣ ਆਈ ਆ, ਸ਼ਬਦੋ ਤਾਂ ਗਾਵਹੋ ਹਰੀ ਕੇਰਾ। ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਾਰ ਨਾਲੇ।

ਸਮਰੱਥ ਸੁਆਮੀ ਸੋ ਕਿਉਂ ਮਨਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤ ਸਬਦ ਧਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸਬਦ ਵਾਜੇ ਕਲਾ ਜਿਤ ਘਰ ਤਹਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣ ਹੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ।

ਬਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ। ਸੂਰਠ ਮਹਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ ਜਮ ਲੱਜਾ ਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਅਬਿਨਾਸੀ ਤਾ ਕੀ ਸੇਵਨ ਬਿਰਥੀ ਜਾਸੀ। ਆਨੰਦ ਕਰਹਿ ਤੇਰੇ ਦਾਸਾ ਜਾ ਪੂਰਨ ਹੋਈ ਆਸਾ। ਬਿਲਾਵਲ ਮਹਲਾ ਪੰਜਵਾਂ ਤਾਤੀ ਵਾਵ ਨਾ ਲੱਗਈ ਪਾਰ ਬ੍ਰਹਮ ਸਰਣ ਆਈ। ਚੌਗਿਰਦ ਹਮਾਰਾ ਰਾਮਕਾਰ ਦੁੱਖ ਲੱਗਾ ਨਾ ਪਹਾਈ। ਸਤਿਗੁਰ ਪੂਰਾ ਭੇਟਿਆ ਜਿਨ ਬੰਤ ਬਣਾਈ। ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ। ਰਾਖ ਲਈਏ ਤਿਨ ਰੱਖਣ ਹਾਰ ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ। ਸਲੋਕਾ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਨਾ ਹੋ ਨਾ ਤੂੰ ਕਹਿ ਨਿਖ ਨ ਜਾਈ ਅਹ ਦੂਤ। ਸਲੋਕ ਮਹਲਾ ਪੰਜਵਾਂ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਹਰੋ ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ ਮਹਲਾ ਪਹਿਲਾ ਇੱਕ ਓਅੰਕਾਰ ਪ੍ਰਸਾਦ। ਜੈ ਘਰ ਕੀਰਤਾਖੀ ਐ ਕਰਤੇ ਕਾ ਹੋਏ ਵਿਚਾਰੋ। ਚਿਤਰ ਗਾਵ ਹੋ ਸੋਹਿਲਾ ਸਿਵਰੇ ਹੋ ਸਿਰਜਣ ਹਾਰੋ। ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ। ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸੁਮਾਲੀਅਨ। ਦੇਖੈ ਗਾ ਦੇਵਣ ਹਾਰ ਤੇਰੇ ਦਾਨਾ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਹੋ ਤੇਲਾ। ਦੇਹੋ ਸੱਜਣ ਅਸੀਸੜੀ ਆ ਜਿਉ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ। ਸੱਜਣ ਹਾਰਾ ਸਿਮਰੀ ਐ ਨਾਨਕ ਸੇ ਦੇਹ ਆਵਨ। ਰਾਗ ਆਸਾ ਮਹਲਾ ਪਹਿਲਾ

ਦੱਸਿਆ ਕੜੀਆਂ ਪਹਿਰਾ ਦਿੱਤੀ ਵਾਰੀ ਮਾਹੋਆ ਸੂਰਜ ਕੋ ਰੁੱਤ ਨੇਕ ਨਾਨਕ ਕਰਤੇ ਕੇ ਕੇਤੇ ਵੇ ਤਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਣੇ ਤਾਰਿਕ ਮੰਡਲ ਜਨਕ ਮੋਤੀ ਧੂਪ ਮਾਲਿਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਫੇਰੀ ਰਹਾਉ ਸਹਿਸਤਵ ਨੈਣ ਨਨ ਨੈਣ ਹੈ ਤੋਹੇ ਕਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿਸਤਵ ਗੰਧੇ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੁਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਂਦਿਨ ਮੋਹਿਆ ਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰੰਗ ਕਉ ਹੋਏ ਜਾ ਤੇ ਤੇਰਾ ਨਾਇ ਵਾਸਾ ਰਾਗ ਗੌੜੀ ਪੂਰਬੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ।

ਨ ਜਾਣਿਆ ਤਿਨ ਅੰਤਰ ਹਉ ਮੈਂ ਕੰਡਾ ਹੈ। ਜੋ ਜੋ ਚਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਸਹ ਹੈ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ।

ਜਾਗ ਗੌੜੀ ਪੂਰਬੀ ਮਹਲਾ ਪੰਜਵਾ ਕਰੋ ਬੇਨੰਤੀ ਸੁਣਹੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰਲਾਹਾ ਗੈ ਬਸਨ ਸੁਹੇਲਾ ਔਦ ਘਟੈ ਦਿਨ ਸਰੈਣ ਆਰੇ ਮਨ ਗੁਰਮਿਲ ਕਾਜ ਸੁਆਰੇ ਰਹਾਉ ਇਹੋ ਸੰਸਾਰ ਬੇਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜੇ ਸਹਜ ਗਾਏ ਪੀਆ ਵੈ ਹੋ ਰਸ ਅਕਥ ਕਥਾ ਤਿੰਨ ਜਾਨੀ ਜਾ ਕਉ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵ ਹੋ ਸੁਖ ਸਹਿਜੇ ਬਹੁਰ ਨ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਬਿਧਾ

Come vai, tutti? Ecco, caro Satnam, Kartapurk. Nirbhau, nirvairu, akal murtad, nisaibham, gur prasad, jap. Jugad satyu, happy satyu, nanak ho si pi satyu, sochai soch na hui je, sochi lakwar. ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਲ ਉਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਮੰਨਾ ਪੁਰੀਆ ਭਾਰ ਸਾਹਸ ਸਿਆਣਪਾ ਲੱਖ ਹੋਈ ਤੱਕ ਨ ਚੱਲਾ ਨਾਲ ਕਿਵਸ ਜਿਆ ਨਾ ਹੋਈ ਹੈ ਕਿ ਕੂੜਾ ਟੁੱਟਾ ਪਾਲ ਹੁਕਮ ਰਜਾਈ ਚਲਣਾ ਨਾਨਕ ਭੁੱਖਿਆ ਨਾਲ ਹੁਕਮੀ ਹੋ ਲਿਆ ਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਰੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਆ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ ਪੁੱਜਾ ਤਾਂ ਹੋ ਮੈਂ ਕਹ ਨਾ ਕੋਈ ਗਾਵੇ ਕੋ ਤਾੜ ਹੋਵੇ ਕਿਸੇ ਤਾੜ ਗਾਵੇ ਕੋ ਦਾਤ ਜੜਾ ਨੀ ਸਾੜ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਕਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਹੀ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਪੈ ਦਿਸਾ ਦੂਰ ਗਾਵੇ ਕੋ ਵਿਖਾ ਹਾਦਰਾ ਹਦੂਰ ਕਥ ਨ ਕਥੀ ਨਾ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੀ ਥੱਕ ਪਾਹ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੇ ਹੁਕਮ ਚਲਾਏ ਰਾਹੁ ਨਾਨਕ ਵਿਕਸਾ ਵੀ ਪ੍ਰਵਾਹ ਸਾਚਾ ਸਾਹਿਬ ਸਾਚ ਨਾਹੀ ਭਾਖੇ ਆ ਭਾਉ ਪਾ ਰੱਖ ਮੰਗਾ ਦੇਹ ਦੇਹ ਦਾਤ ਕਰੇ ਦਾਤਾ ਰੂਪ ਫੇਰ ਕੇ ਅੱਗੇ ਰੱਖੀ ਅੱਜ ਦਿਸਾ ਦਰਬਾਰ ਮਹਾਉ ਕੇ ਬੋਲਣ ਬੋਲੀ ਅੱਜ ਸੁਣ ਧਈ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਗਰੀ ਮੁਕਤ

ਸੁਣਿਆ ਈਸਰ ਬਰਮਾ ਇੰਦਾਉ ਸੁਣਿਆ ਮੁਕਸਾਲ ਆਹਣ ਮਨ ਸੁਣਿਆ ਯੋਗ ਜੁਗਾ ਤਨ ਭੇਜ ਦਉ ਸੁਣਿਆ ਇਸਾਸਤ ਸਿਮਰਤ ਵੇ ਦਉ ਨਾਨਕ ਭਗਤਾ ਸਦਵ ਗਾਸ ਹੋ ਸੁਣਿਆ ਦੁਖ ਪਾਪ ਕਾ ਨਾਸ ਹੋ ਸੁਣਿਆ ਸਤ ਸੰਤੋ ਗਿਆਨ ਸੁਣਿਆ ਅੜਸੜ ਕਾ ਇਸ਼ਨਾਨ ਸੁਣਿਆ ਪੜ ਪੜ ਪਾਵਹਿ ਬਾਣ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾ ਸਦਵ ਗਾਸ ਸੁਣਿਆ ਦੁਖ ਪਾਪ ਕਾ ਨਾਸ ਹੋ ਸੁਣਿਆ ਇਸਰਾ ਗੁਣਾ ਕੀ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵਹਿ ਰਾਹ ਸੁਣਿਆ ਹਾਥ ਵਸ ਗਾਹ ਨਾਨਕ ਭਗਤਾ ਸਦਾ ਵਿਗਾਸ ਹੋ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਾਹੇ ਪਿੱਛਾ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨਾ ਸੁਰਤ ਹੋਇਆ ਮਨ ਬੁੱਧ ਮੰਨਾ ਸਗਲ ਭਮਕੀ ਸੁਧ ਹੋ ਮੰਨਾ ਮੋਹ ਚੋਟਾਂ ਨਾ ਖਾਏ ਮੰਨਾ ਜਮਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਘੁੰਮਣ ਜਾਣਾ ਮਨ ਕੋਏ ਮੰਨਾ ਬਾਰਕ ਠਾਕ ਨ ਪਾਏ ਮੰਨਾ ਪਤਸੁ ਪ੍ਰਗਟ ਜਾਏ ਮੰਨਾ ਮਗਨ ਚੱਲਾ ਪੰਥ ਮੰਨਾ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਘੁੰਮਣ ਜਾਣਾ ਮਨ ਕੋਏ ਮੰਨਾ ਪਾਵਹਿ ਮੁਖ ਦੁਆਰ ਮੰਨਾ ਪਰਵਾਰ ਸਾਧ ਹਰ ਮੰਨਾ ਤਰਾ ਤਾਰੇ ਗੁਰ ਸਿੱਖ ਮੰਨਾ ਨਾਨਕ ਭਵਹਿ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਘੁੰਮਣ ਜਾਣਾ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦੁਰਗਹਿ ਮਾਨ ਪੰਚੇ ਸੁਹਾ ਦਰਰਾ ਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰਾ ਵਿਚਾਰ ਕਰਤੇ ਕਾ ਕਰਣਾ ਨਾਹੀ ਸੰਭਾਰੂ ਧੌਲ ਧਰਮ ਦਇਆ ਕਾ ਪੂਤ ਹੋ ਸੰਤੋਖ ਥਾਪ ਰੱਖਿਆ ਜਿਨ ਸੂਰਤ ਹੋ ਜੇ ਕੋ ਬੁੱਝਿਆ ਹੋ ਵਸ ਚਿਆਰ ਧਵਲਾ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਦਿਸਤੇ ਭਾਰਤ ਲੈ ਕਮਜ਼ੋਰ ਜੀ ਜਾਤ ਰੰਗਾ ਕੇ ਨਾਪ ਸਭਨਾ ਲਿਖਿਆ ਆਪਣੀ ਕਲਾਵੇ ਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਣ ਸਵਾਲੇ ਹੋ ਰੂਪ ਕੀਤੀ ਦਾਤ ਜਾਣਾ ਕੌਣ ਕੋਤ ਹੈ ਕੀਤਾ ਪਸਾਵੇ ਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਕੁਦਰਤ ਕੌਮ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਲ ਤੁਸਦਾ ਸਲਾਮਤ ਨਿਰੰਕਾਰੂ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਜੋਗ ਮਨ ਰਾਹਾ ਉਦਾ ਅਸੰਖ ਭਗਤ ਨੂੰ ਗਿਆਨ ਵਿਚਾਰੂ ਅਸੰਖ ਸਤੀ ਅਸੰਖ ਦਾਤਾਰੂ ਅਸੰਖ ਸੂਰ ਮੁਖ ਭਕਸਰ ਅਸੰਖ ਬੋਲ ਬਿਲਾਇ ਤਾਰੂ ਕੁਦਰਤ ਕੌਮ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਲ ਤੁਸਦਾ ਸਲਾਮਤ ਨਿਰੰਕਾਰੂ ਅਸੰਖ ਮੂਰਖੇ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹਿ ਜੋਰ ਸੰਘ ਗੜਬੜ ਹੱਤਿਆ ਕਮਾਹਿ ਸੰਘ ਪਾਪੀ ਪਾਪ ਕਰ ਜਾਹਿ ਸੰਘ ਕੂੜੇ ਆਰ ਕੂੜੇ ਪੁਰਾਹਿ ਅਸੰਖ ਮਲੇਸ਼ ਮਲ ਭਾਖਾ ਹੀ ਸੰਘ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਾ ਵਿਚਾਰੂ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਲ ਤੁਸਦਾ ਸਲਾਮਤ ਨਿਰੰਕਾਰ ਅਸੰਖ ਦਾਵ ਅਸੰਖ ਥਾਵ ਅਗਮ ਅਗਮ ਸੰਖ ਲੋ ਸੰਕਾਹ ਹਸਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਰੂ ਕਾ ਅਖਰੀ ਲਿਖਣ ਬੋਲਣ ਬਾਣ ਕਰਾ ਸਿਰ ਸੰਜੋਗ ਵਖਾਣ ਜਿਨਹੇ ਲਿਖੇ ਤੇ ਸਿਰ ਨਾਹੀ ਜੇ ਪਰਵਾਹੀ ਤਿਵ ਤੇ ਪਾਹੀ ਜੇਤਾ ਕੀਤਾ ਤੇਤਾ ਨਾਵਣ ਨਾਵੈ ਨਾਹੀ ਕੁਥਾਉ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਲ ਤੁਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉੱਤਰ ਸੋਖੇ ਹੇ ਮੁਤਬਲੀ ਤੀ ਕੱਪੜ ਹੋਏ ਦੇ ਸਾ ਬੂਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖਲਾ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਹੋ ਜਾਵੋ ਤੀਰ ਤਪ ਦਇਆ ਦਾ ਦਾਨ ਜੇ ਕੋ ਪਾਵੈ ਦਿਲ ਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਤ ਮਨ ਲਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨ ਹੋਏ ਸਵਸਥਾ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਵੋ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੈਰ ਤੀ ਬਾਹੋ ਕਵਣ ਜਿਤ ਹੋਵਾ ਆਕਾਰ ਵੇਲ ਨਾ ਪਾਈਆ ਪੰਡਤੀ ਜੀ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀ ਆਜੇ ਲਿਖਣ ਲੈ ਕੁਰਾਣ ਥਿਤ ਵਾਰਨਾ ਜੋਗੀ ਜਾਣਾ ਰੁਤਬਾਹੂ ਨਾ ਕੋਈ ਜਾ ਕਰਤਾ ਸਿੱਟੀ ਕੋ ਸਾਜੇ ਆ ਭੇਜਾਣਾ ਸੋਈ ਕਿਵ ਕਰੇ ਆਖਾ ਕਿਵ ਸਾਲਾਹੀ ਕਿ ਵਰਣੀ ਕਿਵ ਜਾਣਾ ਨਾਨਕੇ ਆਖਣ ਸਭ ਕੋ ਆਖਾ ਇੱਕ ਦੁਖ ਸਿਆਣਾ ਵੱਡਾ ਸਹਿ ਵੱਡੀ ਨਾਈ ਕੀਤਾ ਜਾ ਕਾਹੂ ਆਏ ਨਾਨਕ ਜੀ ਕੋ ਆਪੋ ਜਾਣਾ ਅੱਗਾ ਗਿਆ ਨਾ ਸੋਹਾਈ ਪਾ ਤਾਲਾ ਪਾ ਤਾਲ ਲੱਖ ਆਗਾਸਾ ਆਗਾਸ ਕੋੜ ਕੋੜ ਭਾਲ ਥਕੇ ਵੇਦ ਕਹਿਣ ਕਵਾਤ ਸਹਿ ਸੋ ਅਠਾਰਾਂ ਕਹਿਣ ਤੇ ਵਾਸ ਧਾਤ ਲਿਖਾ ਹੋ ਤਾਂ ਲਿਖਿਆ ਲਿਖਾ ਹੋ ਵਿਨਾਸ ਨਾਨਕ ਵੱਡਾ ਕੇ ਆਪੇ ਜਾਣਾ ਆਪ ਸਾਲਾਹੀ ਸਾਲਾਹੇ ਤੀ ਸੁਲਤਨ ਪਾਈਆ ਨਦੀਆਂ ਅਤਿ ਵਾਹ ਪਵਹਿ ਸਮੁੰਦ ਨਾ ਜਾਣੀਆਂ ਹਸਵੰਤ ਸਾਹ ਸੁਲਤਾਨ ਗ੍ਰਹਿ ਸਿੱਤੀ ਮਾਲ ਧਨ ਕੀੜੀ ਤੋਲ ਨਾ ਹੋਵਣੀ ਜੇ ਤਿਸ ਸਿਮਰ ਹੋਣਾ ਵਿਚਰੈ ਅੰਤ ਨਾ ਸਿਪਤੀ ਕਹਿਣ ਨਾ ਅੰਤ ਅੰਤ ਨਾ ਕਰਨਾ।

ਅੰਤਨ ਵੇਖਣ ਸੁਣਨ ਅਨੰਤ ਅੰਤਨ ਜਾਪੈ ਕਿਆ ਮਨਵੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰਾਵਾਰ ਅੰਤ ਕਾਰਨ ਕੀਤੀ ਬਿਲਲਾਹੀ ਤਾਂ ਕਿ ਅੰਤ ਨੂੰ ਪਾਏ ਜਾਏ ਉਹ ਅੰਤ ਨਾ ਜਾਣੇ ਕੋਈ ਬਹੁਤਾ ਕਹੀ ਹੈ ਬਹੁਤਾ ਹੈ ਵੱਡਾ ਸਾ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋ ਜੇਵੜ ਉੱਚਾ ਹੋਵੇ ਕੋਈ ਤੇ ਸੁੱਚੇ ਕੋ ਜਾਣਾ ਸੋਏ ਜੇਵੜੇ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿੰਨ ਨਤਮਾਏ ਕਿਤੇ ਮੰਗਾ ਜੋੜ ਉਪਾਰੂ ਕਿਤੇ ਅਗਨਤ ਨਹੀਂ ਵਿਚਾਰੂ ਕਿਤੇ ਕਪਟ ਵੇਕਾਰ ਕਿਤੇ ਲੈ ਲੈ ਮੁਕਰ ਪਾਹੀ ਕਿਤੇ ਮੂਰਖ ਖਾਹੀ ਖਾਹੀ ਕਿਤੇ ਅਦੁਖ ਭੁੱਖ ਸਦ ਮਾਰ ਇਹ ਵੇ ਦਾਤਰੀ ਦਾਤਾਰ ਬੰਦ ਖਲਾਸੀ ਭਾਣਾ ਹੋਏ ਹੋ ਰੱਖ ਨਾ ਸਕੈ ਕੋਏ ਜੇ ਕੋ ਖਾਏ ਕੋ ਰੱਖ ਨੂੰ ਪਾਏ ਉਹ ਜਾਣਾ ਜੀਤੀਆ ਮੋਹਿ ਖਾਏ ਆਪੇ ਜਾਣਾ ਆਪੇ ਦੇ ਆਖਿਆ ਹੈ ਸੇ ਪਹਿ ਕੇ ਕੇ ਜਿਸ ਨੂੰ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਹੋਇਆ ਮੁਲ ਗੁਣ ਮੁਲ ਵਪਾਰ ਮੁਲ ਵਪਾਰੀ ਮੁਲ ਭੰਡਾਰ ਮੁਲ ਆਵਹਿ ਮੁਲਾ ਜਾਹਿ ਮੁਲ ਭਾਵ ਲਾ ਸਮਾਹੇ ਮੁਲ ਧਰ ਮੁਲ ਦੀ ਬਾਣ ਮੁਲ ਤੁਲ ਮੁਲ ਪ੍ਰਵਾਣ ਮੁਲ ਬਖਸੀ ਸਮਲ ਨਿਸ਼ਾਨ ਮੁਲ ਕੁਲ ਮੁਲ ਪ੍ਰਮਾਣ ਮੁਲ ਮੁਲ ਆਖੇ ਨਾ ਜਾਏ ਆਖ ਆਖ ਰਹਿ ਲਿਵਲਾਏ ਆਖੇ ਵੇਦ ਪਾਠ ਪੁਰਾਣ ਇਹ ਆਖੇ ਪੜੇ ਕਰਬ ਖਿਆਣ ਇਹ ਆਖੇ ਬ੍ਰਹਮੇ ਆਖੇ ਇੰਦੋ ਆਖੇ ਗੋਪੀ ਤੈ ਗੋਵਿੰਦੋ ਆਖੇ ਈਸਰੇ ਆਖੇ ਸਿੱਧੋ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵੇ ਆਖੇ ਦੇਵ ਆਖੇ ਸੁਰ ਨਰ ਮੁੰਜਣ ਸੇਵ ਕੀਤੇ ਆਖੇ ਆਖਣ ਪਾਹੀ ਕੀਤੀ ਕਾਹੇ ਕਾਹੇ ਉੱਠ ਉੱਠ ਜਾਹੇ ਤੀ ਕੀਤੇ ਹੋਰ ਕਹਿਤਾ ਆਖਣ ਕਹਿ ਕੇ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜੂ ਤਲ ਕੇ ਅਸਰਗਾ ਬਾਰਾ ਗਾ ਬਾਰੂ ਸੋ ਦਰ ਕੇ ਹਸੂ ਕਰਕੇ ਹਜ ਬਸਤਰ ਸੰਭਾਲੇ ਵਾਜੀ ਨਾਦ ਅਨੇਕਾ ਸੰਖਾ ਕੀਤੇ ਬਾਬਣ ਹਾਰੇ ਕਿਤੇ ਰਾਗ ਭਰੀ ਸਿਉ ਕਹੀਨ ਕੀਤੇ ਗਾਵਣ ਹਾਰੇ ਗਾਵੈ ਹੈ ਤੁਹਾਨੂੰ ਪਾਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਵਰਮਾ ਦੇਵੀ ਸੋਣ ਸਦਾ ਸਵਾਰੀ ਗਾਵੈ ਹੈ ਦਸਨ ਬੈਠੇ ਦੇਵਤੇ ਆਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜੱਤੀ ਸਤੀ ਸੰਤੋਖੀ ਗਾਵੈ ਹੈ ਵੀਰ ਕਰਾਰੇ ਗਾਵਣ ਪੰਡਿਤ ਪੜ੍ਹਨ ਕਿਸਰ ਯੁਗ ਯੁਗ ਵੇਦਾਂ ਨਾਲੇ ਗਾਵੈ ਮੋਹਣੀ ਮਨਮੋਹਣ ਸੁਰਗਾ ਮੱਚ ਪਿਆਲੇ ਗਾਵਣ ਨਤਨੂ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੈ ਜੋਤ ਮਹਾਂਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤੁਦਨੋ ਗਾਵਹਿ ਜੋ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਿਆ ਵੋ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਸਾ ਵੀ ਸਾਚਾ ਸਾਤੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਬ ਤਿਸਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਕਰੋਣਾ ਜਾਈ ਸੋ ਪਾਤਸ਼ਾਹ ਸਾਹਾ ਪਾਤ ਸਾਹਿਬ ਨਾਨਕ ਲਹਿੰਡ ਜਾਈ ਮੰਦਾ ਸੰਤੋਖ ਸਰਮ ਪਤ ਝੋਲ ਲਈ ਧਿਆਨ ਕੀ ਕਰ ਹੈ ਬੇਭੂਤ ਕਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗਜੀਤ ਆਦੇਸ਼ ਤਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਕੜਕੜ ਵਾਜਹਿ ਨਾਦ ਆਪਨਾਥ ਨਾਥੀ ਸਭ ਜਾ ਕੀ ਰਹਿ

का भाई जब वे आई चेले परवान एक संसारी एक भंडारी कलाई दी बण जब तुस्पाव है तब चलाव है जब होगा प्रमाण हो विखा वो ना नगर ने आव है बहुत इह विधान हो आदेश तो सह आदेश आद अनिल अनाद अनाहत जब दुगे कोविस असल लोय लोय पंडार हो जो के छिपाया सो एक बार कर कर विखा सृजन हार नानक सत्य की साची कार आदेश तसा आदेश आद अनिल अनाद अनाहत जुग जुग एको वेस हो एक दूजी बो लख हो हे लख हो वै लख वीस लख लख गेड़ा या की एक नाम जगदीश है हे त्राह पत पवड़िया चढ़िया हो या केस सुन गल्ला या कास कीटा आई रीस नानक नगरी पाईया है कूड़ी कूड़ा ठीस आखन जोर च पहना जोर जोर न मंगन देर न जोर ਜੋ ਨਾ ਜੀਵਨ ਮਰਨਾ ਹੈ ਜੋਰ ਜੋ ਨਾ ਰਾਜ ਮਲਮਣ ਸੋਰੋ ਜੋ ਨਾ ਸੁਰਤੀ ਗਿਆਨ ਵਿਚਾਰੋ ਜੋ ਨਾ ਜੁਗਤੀ ਛੁੱਟਾ ਸੰਸਾਰੋ ਜਿਸ ਹੱਥ ਜੋਰ ਕਰ ਵੇਖਾ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਬਾਰੋ ਪਾਵਣ ਪਾਣੀ ਅਗਨੀ ਪਾਤਾਲੋ ਤਸਵੀਰ ਧਰਤੀ ਥਾਪ ਰੱਖੀ ਧਰਮਸਾਲੋ ਤਸਵੀਰ ਜੀ ਜੁਗ ਕੇ ਰੰਗ ਤਿਨਕੇ ਨਾ ਮੋਹਣੀ ਕਾਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਦਿੱਤਾ ਸੋਹਣ ਪੰਜ ਪ੍ਰਵਾਨ ਨਦਰੀ ਕਰਮ ਪਵੈਣੀ ਸਾਨੂ ਕੱਚ ਪਕਾਈ ਉੱਥੇ ਪਾਏ ਨਾਨਕ ਗਾਇਆ ਜਾਪਾ ਜਾਈ ਧਰਮ ਕਣ ਕਾਏ ਹੋ ਧਰਮੋ ਗਿਆਨ ਕਣ ਕਾਏ ਆਖੋ ਕਰਮ ਕੀਤੀ ਪਾਵਣ ਪਾਣੀ ਵੈਸ ਉਤਰ ਕੀਤੀ ਕਾਨ ਮਹੇਸ਼ ਕੀਤੀ ਬਰਮੇ ਘਾਟ ਘੜੀਆ ਹੈ ਰੂਪ ਰੰਗ ਕੇ ਵੇਸ ਹੋ ਕੀਤੀ ਅਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਹੋ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਹੋ ਕੀਤੇ ਸਿਹਤ ਬੁੱਧਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮਨ ਕੀਤੇ ਕੀਤੇ ਰਤਨ ਸਮਾਂਦੋ ਕੀਤੀ ਅਖਾਣੀ ਕੀਤੀ ਬਾਣੀ ਕੀਤੀ ਪਾਤਰ ਰੰਧੋ ਕੀਤੀ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤੇ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈਨਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪੋ ਤਿਥੈ ਘਾਟ ਘੜੀਆ ਬਹੁਤ ਅਨੂਰ ਪਉ ਤਾ ਕੀਆਂ ਗਲਖਤੀਆਂ ਨਾ ਜਾਹੇ ਜੇ ਕੋ ਕਹਿ ਪਿੱਛਾ ਪਛਤਾਏ ਤਿੱਥੈ ਘੜੀਆ ਸੁਰਤ ਮਤ ਮਨ ਬੁੱਧ ਦਉ ਤਿੱਥੈ ਘੜੀਆ ਸੁਰਾ ਸਿੱਧਾ ਕੀ ਸੁਰ ਦਉ ਕਰਮ ਖੰਡ ਕੀ ਬਾਣੀ ਜੋੜ ਦਿੱਤਾ ਹੋਰ ਨਾ ਕੋਈ ਹੋਰ ਦਿੱਤਾ ਜੋਧ ਮਹਾਬਲ ਸੂਰ ਤਿਨ ਮਹਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੀ ਤਾ ਕਿ ਰੂਪ ਨਕਤ ਨੇ ਜਾਹੀ ਨਾ ਉਹ ਮਰਨ ਠਾਗੇ ਜਾਹੀ ਜਿਨਕਾ ਰਾਮ ਸੈਵਨ ਮਾਹੀ ਤਿੱਥੈ ਭਗਤ ਵਸੈ ਕੇ ਲੋਕ ਰਹਿਣ ਸੁੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵਿਖੈ ਨਦ ਨਿਹਾਲ ਉੱਥੈ ਖੰਡ ਮੰਡਲ ਵਰ ਭਾਂਡਉ ਜੇ ਕੋ ਕਥਾ ਤਾ ਅੰਤ ਨਾ ਅੰਤ ਉੱਥੈ ਲੋ ਵਾਲੋ ਆਕਾਰ ਜਿਵ ਜਿਵ ਹੁਕਮ ਤਵੈ ਤਵਿਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰੂ ਜਾ ਤੂੰ ਪਹਾਰਾ ਧੀਰ ਸੁਨਿਆਰ ਹਰਣ ਮਤ ਵੇਦ ਥਿਆਰ ਭਾਉ ਖੱਲਾ ਗੁਣ ਤਪਤਾ ਉਹ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਆ ਸ਼ਬਦ ਸੱਚੀ ਟਕਸਾਲ ਜਿਨਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਰੂਪ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਇਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੀ ਨਾਮ ਤੇ ਆਇਆ ਗਈ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਾ ਪ੍ਰਸਾਦ ਚੱਕਰ ਚੇਹਿਨ ਔਰ ਵਰਣ ਜਾਤਰ ਪਾਤ ਨਹਿ ਜਿਹ ਰੂਪ ਰੰਗ ਰੜੇ ਭੇ ਕੋ ਕਹਿਣ ਸਕਤ ਕਿਹ ਅਚਲ ਮੂਰਤਿ ਅਨੁਭਵ ਪ੍ਰਕਾਸ਼ ਮਿਤ ਤੋਜ ਕਹੀ ਜਾਏ ਕੋਟ ਇੰਦਰ ਅੰਦਰਾਣ ਸਾਹਿ ਸਾਹਣ ਗਣਿ ਜਾਏ ਤਿਰਭਵਨ ਮੇਹ ਸੁਰਨ ਔਰ ਅਸੁਰਨ ਏਤ ਨੇਤ ਬਾਣ ਤਰਨ ਕਹਿਤੋ ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣ ਸਮਤ ਭੁਜੰ ਪ੍ਰਿਆਤ ਸ਼ਬਦ ਨਮਸਤਵੰ ਅਕਾਲੀ ਨਮਸਤਵੰ ਕਿਰਪਾਲੀ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮ ਨਮਸਤੰਗ ਧਾਮ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੀ ਨਮਸਤੰਗ ਢਾਹੀ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਦਾਰੇ ਨਮਸਤੰਗ ਪਾਰੇ ਨਮਸਤੰਗ ਸੁਏਕਾ ਨਮਸਤੰਗ ਨੇਕਾਏ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਧੂਤੇ ਨਮਸਤੰਗ ਪੁੱਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਧਾਪੇ ਨਮਸਤੰਗ ਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਨਿਰਧਾਨੇ ਨਮਸਤੰਗ ਗਾਹੀ ਨਮਸਤੰਗ ਬਾਹੀ ਨਮਸਤੰਗ ਤਿਰਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤ ਸਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਦਬੇ ਨਮਸਤ ਸਤਬੇ ਦੇ ਸੰਘ ਦੇ ਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਭ ਕਾਲੇ ਨਮੋ ਸਰਭ ਦਿਆਲੇ ਨਮੋ ਸਰਭ ਰੂਪੇ ਨਮ ਸਰਭ ਭੂਪੇ ਨਮ ਸਰਭ ਖਾਪੇ ਨਮ ਸਰਭ ਧਾਲ ਕਾਲੇ ਨਮੋ ਸਰਭ ਖਾਪੇ ਨਮ ਸਰਭ ਥਾਪੇ ਨਮ ਸਰਭ ਕਾਲੇ ਨਮ ਸਰਭ ਪਾਲੇ ਨਮਸਤ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੋਬਨਵੇ ਨਮੋ ਸਰਭ ਗਾਉਣੇ ਨਮ ਸਰਭ ਭਾਉਣੇ ਨਮ ਸਰਭ ਰੰਗੇ ਨਮ ਸਰਭ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮ ਸਰਭ ਧੰਦੇ ਨਮੋਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸ ਰਾਗੇ ਨਮਸਤੰਗ ਸੁਹਾਗੇ ਨਮੋ ਸਰਭ ਸੋਖ ਨਮੋ ਸਰਭ ਭੋਖ ਨਮੋ ਸਰਭ ਕਰਤਾ ਨਮੋ ਸਰਭ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਭ ਦਿਆਲੇ ਨਮੋ ਸਰਭ ਪਾਲੇ ਚਾਚਰੀ ਛੰਦ ਤੈ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਭੂ ਹੈ ਲਿਖ ਹੈ ਭੇਖ ਹੈ ਨਾਮ ਹੈ ਕਾਮ ਹੈ ਤੇ ਹੈ ਭੇ ਹੈ ਜੀਤ ਹੈ ਭੀਤ ਹੈ ਤਰਮਾਨ ਹੈ ਨਿਦਾਨ ਹੈ ਤਿਰਵਰਗ ਹੈ ਸਰਗ ਹੈ ਨੀਲ ਹੈ ਨਾਦ ਹੈ ਜੀ ਹੈ ਜਾਦ ਹੈ ਜਨਮ ਹੈ ਭਰਣ ਹੈ ਭੂਤ ਹੈ ਭਰਣ ਹੈ ਗੰਜ ਹੈ ਭੰਜ ਹੈ ਝੂਜਿਆ ਝੰਜ ਅਮੀਕ ਹੈ ਰਫੀਕ ਹੈ ਧੰਦ ਹੈ ਬੰਧ ਹੈ ਨਿਰਭੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਲਾਹ ਹੈ ਜਾਹ ਹੈ ਨੰਤ ਹੈ ਮਹੰਤ ਹੈ ਅਲੀਕ ਹੈ ਨਸਲੀਕ ਹੈ ਨਿਰਲੰਬ ਹੈ ਸਮ ਹੈ ਗਮ ਹੈ ਜਮ ਹੈ ਭੂਤ ਹੈ ਸੂਤ ਹੈ ਲੋਕ ਹੈ ਸੁਖ ਹੈ ਕਰਮ ਹੈ ਭਰਮ ਹੈ ਅਜੀਤ ਹੈ ਭੀਤ ਹੈ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਹੈ ਨੇਕ ਹੈ ਫਿਰ ਏਕ ਹੈ ਭੁਜੰ ਪ੍ਰਿਆਤ ਛੰਦ ਨਮੋ ਸਰਭ ਮਾਨੇ ਸਮਸਤ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰਭ ਪਾਲੇ ਨਮੋ ਸਰਭ ਗਾਉਣੇ ਨਮ ਸਰਭ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸੁਪੇ ਪ੍ਰਭੰਗੀ ਪ੍ਰਮਾਤੇ ਸਮਸਤੀ ਵਿਭੂਤੇ ਕਲੰਕੰਗ ਬਿਨਾਨੇ ਕਲੰਕੀ ਸੁਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੀ ਕਰੂਰ ਕਰਮੀ ਨਮੋ ਪ੍ਰੇਤ ਪ੍ਰੇਤ ਦੇਵੀ ਸੁਰ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮ ਮਾਨ ਮਾਨੇ ਨਮੋ ਰੋਗ ਰੋਗੀ ਨਮਸਤੰਗ ਸਨਾਨ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸੱਚ ਦਾ ਨੰਦ ਸਰਵ ਪ੍ਰਣਾਸੀ ਹੈ ਰੂਪੇ ਰੂਪੇ ਸਮਸਤ ਨਿਵਾਸੀ ਸਦਾ ਸਿੱਧ ਦੰਗ ਬੁੱਧ ਦਾ ਬੁੱਧ ਕਰਤਾ ਅਦ ਉਰਦ ਅਰਦੰ ਅਗੰ ਉਹ ਕਰਤਾ ਪਰਮ ਪਰਮ ਪਰਮੇਸ਼ਵਰੰ ਪ੍ਰਸਪਾਲੰ ਸਦਾ ਸਰਬਦਾ ਸਦਾਤਾ ਦਇਆਲੰ ਅਛੇਦੀ ਭੇਦੀ ਨਾਮ ਕਾਮ ਸਮਸਤ ਉਪਰਾਜੀ ਸਮਸਤ ਸਤਾਮ ਤੇਰਾ ਜੋਰ ਚਾਤਰੀ ਛੰਦ
जले है थले है पीते पे है प्रभु है जू है दिस है पीसा इन पुजा प्रिया छंद गादे बादे आनंदी सूपे नम सुरमा ने समस्त निधाने नमस्त वंग नाथि नमस्त वंग परमाते नमस्त वंग अगंजे नमस्त वंग पंजे नमस्त वंग काले नमस्त वंग पाले नमो सर्वदेशे नमो सर्वपेशे नमो राज राजे नमो साह साजे नमो साह साहे नमो माह माहे नमो गीत गीते नमो प्रीत प्रीते नमो रोक रोके नमो शोक शोके नमो सर्व रोगे नमो सर्व भोगे नमो सर्व जीतंग नमो सर्व प्रीतंग नमो सर्व ज्ञानंग नमो परम तानंग नमो सर्व मंत्रंग नमो सर्व जंत्रंग नमो सर्व दृश्यंग नमो सर्व कृष्ण नमो सर्व रंगे त्रिपंगे अनंगे नमो जीव जीव हम नमो बीज बीजे अखिजे पिजे समसंग प्रसिजे कृपालंग स्वरूपे कुकर्म प्रणासी सदा सर्वदा रिद्ध सदंग निवासी चरपड़ छंद त प्रसाद अमृत कर्मे अमृत धर्मे अखर जोगे अचल भोगे अचल राजे अटल साजे अखर तरमंगला कर्म सर्वंग दाता सर्वंग ज्ञाता सर्वंग पाने सर्वंग बाणे सर्वंग प्राणंग सर्वंग त्राणंग सर्वंग भुक्ता सर्वंग युक्ता सर्वंग देवंग सर्वंग पेवंग सर्वंग काले सर्वंग पाले रूआल छंत प्रसाद आद रूप अनाद मूर्त जौन पुरख पार सर्व मान त्रिमान देव भेवाद उदारू सर्व पालक सर्व कालक सर्व कोपन काल जत्र तत्र ब्राज ही अभूत रूप लसालु नाम ठाम न जात जाकर रूप रंग नारेख आद पुरख दार मृता जौन आद अशेख देश नपेश जाकर रूप देख न राग जत्र तत्र दशा विशा हुए फैले उन राग नाम काम विहीन पेख तम न जाय सर्वमान सर्वत्र मान सदा

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਹਾ ਪ੍ਰਸਾਦ ਸਵਈਏ ਸ਼ਰਾਵਕ ਸੁਧ ਸਮੂਹ ਸਧਾਰਨ ਕੇ ਦੇਖ ਪ੍ਰਿਓ ਘਰ ਯੋਗ ਜਤੀ ਕੇ ਸੂਰ ਸਧਾਰਨ ਸੁਧ ਸਧਾਰਕ ਸੰਤ ਸਮੂਹ ਹਰੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨ ਦੇਖਿਤ ਪ੍ਰਾਣ ਪਤੀ ਕੇ ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਮਨੇ ਕ੍ਰਤੀ ਕੇ ਮਾਤਿਮ ਤੰਗ ਜਰ ਜਰ ਸੰਗ ਅਨੁਪਾ ਤੰਗ ਸਰੰਗ ਸਵਾਰੀ ਕੋਟ ਤਰੰਗ ਕੁਰੰਗ ਸੇ ਕੋਦ ਸਪਾਉਣ ਕੋ ਗੁਣ ਕੋ ਜਤਨ ਵਾਰੀ ਭਾਰੀ ਭਜਨ ਕੇ ਭੂਪਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ ਤੇ ਭਾਈ ਤੋ ਕਾਹ ਭਾਈ ਭੂਪਤ ਅੰਤ ਕੋ ਨਾਂਗੇ ਹੀ ਭਾਈ ਪਧਾਰੇ ਜੀਤ ਪਿਰਾ ਸਭ ਦੇਸ ਦਸਾਨ ਕੋ ਬਦ ਢੋਲ ਮਰਦੰਗ ਨਗਾਰੇ ਗੁੰਜਤ ਗੂੜ ਗਜਾਨਕ ਸੁੰਦਰ ਹਿੰਸਤ ਹੀ ਹਰਾਜ ਹਜ਼ਾਰੇ ਭੂਤ ਭਗਵਾਨ ਕੇ ਭੂਪਤ ਕੌਣ ਗਨ ਜਾਤ ਵਿਚਾਰੇ ਸ੍ਰੀ ਪਾਤਸ਼ਾਹੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਸੇਖਾ ਵੇਦ ਪੁਰਾਣ ਕਤੇਵ ਕੁਰਾਣ ਜਮੀਨ ਜਬਾਨ ਕੇ ਬਣ ਕੇ ਵੇਦ ਪੁਰਾਣ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਸੇਖਾ ਵੇਦ ਪੁਰਾਣ ਕਤੇਬ ਕੁਰਾਨੋ ਜਮੀਨ ਜਬਾਨ ਸਬਾਨ ਕੇ ਪੇਖਾਇ ਪਵਨ ਆਹਾਰ ਜਤੀ ਜਤ ਹਾਰੂ ਸਭੈ ਸੁਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨੇ ਕ ਨਾ ਲਿਖਾਇ ਸੁਧ ਸਪਾਹਾ ਦੁਰੰਤ ਵਸ ਸਾਸਨਾ ਦੁਰਜਨ ਦਰਾਂਗੇ ਭਾਰੀ ਮਨ ਭਾਰੀ ਮਨ ਮੈਂ ਕਰ ਪਰਬਤ ਪੰਖਾ ਲੈ ਨਾ ਹਲਾਂਗੇ ਤੋਰ ਅਰੀਨ ਮਰੋਰ ਵਾਸਨ ਮਾਤਿਮ ਤੰਗਣ ਮਾਣ ਬਲਾਂਗੇ ਸ੍ਰੀ ਪਾਤਸ਼ਾਹੀ ਭਗਵਾਨ ਕਿਰਪਾ ਬੇਨੁ ਤਿਆਗ ਜਹਨ ਦੰਤ ਲਾਂਗੇ ਵੀਰ ਉਪਾਰ ਵੱਡੇ ਬਰਿਆਰ ਵਿਚਾਰ ਹਿਸਾਰ ਕੀ ਧਾਰ ਪਛਈਆ ਤੋਰ ਦੇਸ ਮਿਲਿੰਦ ਵਾਸਨ ਮਾਤਿਕ ਜਾਣ ਕੇ ਮਾਣ ਮਲਈਆ ਗਾੜੇ ਗੜਾਣ ਕੇ ਤੋੜਨ ਹਾਰ ਸੋ ਬਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਣ ਆਇਕ ਜਾਚਕ ਅਨੇਕ ਸੋ ਇੱਕ ਦਵਈਆ ਦਾਨਵ ਦੇਵ ਨਿੰਦਨ ਸਾਚਰ ਭੂਤ ਭਗਵਾਨ ਜਪਾਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਪ ਥਪਾਂਗੇ ਪੁਨ ਪ੍ਰਤਾਪਨ ਬਾਰ ਜਾ ਧੁਨ ਪਾਪਨ ਕੇ ਬਹੁ ਪੁੰਜ ਕਪਾਂਗੇ ਸਾਧ ਸਮੂਹ ਪ੍ਰਸੰਨ ਪ੍ਰੈ ਜਗ ਸਤਰ ਸਵੈ ਅਵਲੋਕ ਚਪਾਂਗੇ ਮਾਨਵ ਇੰਦਰ ਗਜਿੰਦਰ ਰਾਧ ਪਉ ਜਾਣ ਤਲੋ ਕੋ ਰਾਜ ਕਰਾਂਗੇ ਕੋਟ ਇਸ਼ਨਾਨਕ ਜਾਤ ਗਦਾਨ ਅਨੇਕ ਸਵੰਬਰ ਸਾਧ ਬਰਾਂਗੇ ਬ੍ਰਹਮ ਮਹੇਸ਼ਰ ਬਿਸ਼ਨ ਸਚੀ ਪਤ ਅੰਤ ਫਸੇ ਜਮ ਪਾਸ ਪਰਾਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਾਗੂ ਤੇ ਨਾ ਫਿਰਨ ਦੇਹ ਧਰਾਂਗੇ।

ਗਵਾਇਓ। ਬਸ ਕੀ ਉਹ ਬਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ। ਸੱਚ ਕਹੂ ਸੁਣ ਲਿਓ ਸਬੈ ਜਿਨ ਪ੍ਰੇਮ ਕੀ ਉਤ ਨਹੀਂ ਪ੍ਰਪਾਇਓ। ਕਾਹੂ ਲੈ ਪਾਹਨ ਪੂਤ ਧਰਿਓ ਸਿਰੂ ਕਾਹੂ ਲੈ ਲਿੰਗ ਗਲੇ ਲਟਕਾਇਓ। ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪੁੱਛਾ ਹਕੋ ਸੀਸ ਨਿਵਾਇਓ। ਕੋ ਬਤਾਨ ਕਪੂਜਤ ਹੈ ਪਸ ਕੋ ਮ੍ਰਤਾਨ ਕਪੂਜਨ ਧਾਇਓ। ਕੁਰ ਕਰਿਆ ਉਰ ਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦਨ ਪਾਇਓ। ਕੋ ਬੁੱਤਾਨ ਕਪੂਜਤ ਹੈ ਪਸ ਕੋ ਮ੍ਰਤਾਨ ਕਪੂਜਨ ਧਾਇਓ। ਕੁਰ ਕਰਿਆ ਉਰ ਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦਨ ਪਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਾਈ। ਅਮਰੀ ਕਰੋ ਹਾ ਦਰ ਛਾ ਪੂਰਨ ਹੋਏ ਚਿਤ ਕੀ ਛਾਂ ਤਵ ਚਰਨਨ ਮਨ ਰਹਿ ਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ ਸਭਾ ਤੁਮ ਕਾਬੂ ਆਪ ਹਾ ਦੈ ਮੋਹ ਬਚਾਵੋ। ਸੁਖੀ ਬਸਾਈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ। ਮੋਰ ਛਾਨ ਕਰਦਾ ਕਰੀਏ ਸਭੈ ਨੁਕੋ ਆਸ ਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਾਹ ਪਿਆਸਾ। ਤੁਮੈ ਹੈ ਛਾੜ ਕੋਈ ਅਵਰਨ ਤਿਹਾਊਂ ਜੋ ਵਰ ਚਾਹੂੰ ਹੋ ਸੋ ਤੁਮ ਤੇ ਪਾਊਂ। ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਣ ਚੁਸਤਰ ਹਮਾਰੇ ਮਾਰੀਆ ਹੈ। ਆਪ ਹਾਦੈ ਮੁਝੈ ਬਰੇ ਆਏ ਮਰਨ ਕਾਲ ਕਾ ਤ੍ਰਾਸਨ ਬਰੇ ਆਏ ਹੋ ਜੋ ਸਦਾ ਹਮਾਰੀ ਪੱਛਾ ਸ੍ਰੀ ਅਸ ਧੋਜੀ ਕਰੇ ਹੋ ਰੱਛਾ। ਰਾਖ ਲੇਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੁ ਪਰੀਚਾ ਤਰ ਦਸ ਕੰਤਾ। ਕਾਲ ਪਾਏ ਬ੍ਰਹਮਾ ਬਵਤਰਾਉ ਕਾਲ ਪਾਏ ਸਿਵਜੂ ਅਵਤਰਾਉ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾਉ ਸਕਲ ਕਾਲ ਕਾ ਕੀ ਅਤਮਾਸਾ।

ਧਾਤੂ ਜਥਨੁ ਪਜਾਇਓ ਆਦਿ ਅੰਤਿ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਾਭ ਗੁਰੂ ਸੁਖ ਦਿਓ ਸਤਰਨ ਕੋ ਪਲ ਮੁਹੰਮਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਪਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰਿਆ ਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਣਾ ਈ ਘਟ ਘਟ ਕੇ ਪੜ ਪੜ ਕੀ ਜਾਣਾ ਜਬਦ ਕਰ ਖਰਾ ਕਰਤਾਰਾ ਪ੍ਰਜਾ ਧਰਤਵ ਦੇ

ਪਾਹਣ ਅਨੁਮਾਨ ਤਮਾਹ ਮੂਲ ਕਚ ਭੇਦ ਨ ਜਾਣ ਤਮਾਹ ਦੇਵ ਕੋ ਕਹਿਤ ਸਦਾ ਸੇਵੋ ਨਿਰੰਕਾਰ ਕਾ ਚਿੰਤ ਨਹ ਭੇਵ ਆਪ ਆਪਣੀ ਬੁੱਧ ਜੀਤੀ ਵਰਣਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ।

ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆ, ਸ਼ਬਦ ਗਾ ਬੜਿਆਈਆਂ। ਸ਼ਬਦੋਂ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕੇ ਆਨੰਦ ਹੋਵਾ। ਸਤਿਗੁਰੂ ਮੈਂ ਪਾਇਆ,

ਸੁਖ ਪਾਵੇ। ਸਦਾ ਸਿਫਤ ਸਲਾਹਾ ਤੇਰੀ, ਨਾ ਮਨ ਵਸਾਵੇ, ਨਾਮ ਦਿਨ ਕੈ ਮਨ ਵਸਿਆ, ਬਾਜੀ ਸ਼ਬਦ ਕਨੇਰੀ, ਕਹਿ ਨਾਨਕ ਸੱਚੇ ਸਾਹਿਬ ਹੋ ਕਿਆ ਨਾਹੀ, ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ ਹੋ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਵਸਿਆ, ਜਿਨ ਇੱਛਾ ਸਭ ਪੁਜਾਈਆਂ।

ਆਧਾਰ ਹੋ ਵਾਜੀ ਪੰਜ ਸ਼ਬਦ ਤਿਤ ਘਰ ਸੁਭਾਗਿਆ ਇਹ ਘਰ ਸੁਭਾਗਿਆ ਸ਼ਬਦ ਵਾਜੀ ਕਲਾ ਜਿਤ ਕਰਧਾਰੀ ਆ ਪੰਚ ਦੋ ਤਦਵਸ ਕੀਤੇ ਕਾਲ ਕੰਠ ਕੁਮਾਰੇ ਆਂਗ ਧੁਰਕਰਨ ਪਾਇਆ ਤੁ ਜਿਨ ਕਹੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬੈਨਮ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜ ਹੋ ਕਿਆ ਕਰੀ ਵਿਚਾਰੀ ਆ ਤੁਦਬਾ ਸਿਮਰਤ ਕੋਈ ਨਾਹੀ ਕਿਰਪਾ ਕਰ ਬਨਵਾਰੀ ਆ ਇਸ ਨੂੰ ਹੁਣ ਥਾਓ ਨਾਹੀ ਸ਼ਬਦ ਲਾਗ ਸਵਾਰੀ ਆ ਕਹਿ ਨਾਨਕ ਲਿਵੈ ਬਾਜ ਹੋ ਕਿਆ ਕਰੀ ਵਿਚਾਰੀ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸੁਧਾ ਗੁਰ ਤੇ ਕਿਰਪਾ ਕਰੇ ਪਿਆਰੇ ਆ ਕਰ ਕਿਰਪਾ ਕਿਲ ਵੀ ਕੱਟੇ ਗਿਆ ਸਾਰੇ ਅੰਦਰ ਹੋ ਜਿਨ ਕਾ ਮਹੁਤ ਕਟਾ ਤਨ ਕਾ ਸ਼ਬਦ ਸੱਚਾ ਸਵਾਰਿਆ

ਕਦੇ ਵਿਚਾਰਿਆ ਇੱਕ ਭਰਮ ਭੂਲੇ ਫਿਰਦਾ ਹੈ ਦੇ ਸਿੱਖ ਨਾਮ ਲਗ ਸਵਾਰਿਆ ਗੁਰਪ੍ਰਸਾਦ ਦੀ ਮਨ ਭਾਇਆ ਨਿਰਮਲ ਜਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਏ ਜਨ ਪਾਵੇ ਆਵੋ ਸੰਤ ਪਿਆਰੇ ਅਕਤ ਕੀ ਕਰਾ ਕਹਾਣੀ ਅਕਤ ਕੇਰੀ ਕਿਤ ਦੁਆਰਾ ਪਾਈਐ ਤਨ ਮਨ ਧਨ ਸਭ ਸੋ ਗੁਰ ਕਉ ਹੁਕਮ ਮੰਨਿਆ ਪਾਈਐ ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨਨ ਪਾਇਆ ਚਤੁਰਾਈ ਨ ਪਾਇਆ ਕਿਨਾਈ ਤੋਂ ਸੁਣ ਮਨ ਮੇਰੇ ਆ ਇਹ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਨਾ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਸਵਟੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨਨ ਪਾਇਆ ਇਹ ਮਨ ਪਿਆਰੇ ਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀਂ ਤੇਰਾ ਨਾਲੇ ਸਾਥ ਤੇਰਾ ਚੱਲਾ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਹੁਣ ਤੂੰ ਹੋਵਾ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨੂੰ ਪਾਇਆ ਅੰਤੂ ਨਾ ਪਾਇਆ ਕਦਾ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਜਨ ਸਭ ਖੇਲ ਤੇਰਾ ਕਿਆ ਕੋ ਅੱਖ ਵਖਾਣੇ ਆਖੈ ਤਾ ਵੇਖੈ ਸਭ ਤੂੰ ਹੈ ਇੰਜਨ ਜਗ ਤੂੰ ਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੁ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਮਸਾਇਆ ਜੀ ਜਨ ਸਭ ਤੁਧ ਪਾਏ ਇੱਕ ਵੇਖ ਪਰਸਨ ਆਇਆ ਲਾਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ

ਕਰਨਾ ਲਾਭ ਲੋਭ ਅਹੰਕਾਰਤਾ ਦਿਸਣਾ ਬਹੁਤ ਨਾਹੀ ਬੋਲਣਾ ਖੰਨੇ ਹੋ ਤਿੱਖੀ ਵੱਲ ਹੁਣ ਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਨੀ ਆਪ ਤਜਿਆ ਹਰ ਵਾਸਨਾ ਸਿਮਾਣੀ

ਮਾਰਗ ਪਾਵੇ। ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵੇ। ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵੇ। ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵੇ। ਇਹੋ ਸੋਹਿਲਾ ਸ਼ਬਦੋ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ। ਇਹੋ ਤਿੰਨ ਕੈਮਨ ਮਸਿਆ ਜਿਨ ਧਰੋ ਲਿਖਿਆ ਆਇਆ। ਇੱਕ ਫਿਰੈ ਕਨੇਰੀ ਕਰਹਿ ਗੱਲਾਂ ਗੱਲੀ ਕਿਨ ਨਾ ਪਾਇਆ। ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇਜਨਾ ਜਿਨ ਹਰ ਧਿਆਇਆ ਹਰ ਧਿਆਇਆ। ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕਟਾਮ ਸਹਿਤ ਸਿਉਂ ਪਵਿੱਤ ਸੰਗਤ ਸਬਾਈਆ। ਕਹਿੰਦੇ ਪੁੱਤ ਸੁਣਦੇ ਪੁੱਤ ਸੇ ਪੁੱਤ ਜਿਨੀ ਮਨ ਪਾਇਆ। ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨੋ ਉਪਜਾਏ ਬਣ ਸਾਜਾ ਸਹਸਾ ਨਾ ਜਾਏ। ਨਹਿ ਜਾਏ ਸਹਸਾ ਕਤ ਸੰਜਮ ਰਾਹੈ ਕਰਮ ਕਮਾਏ। ਸਹਸਾ ਜੀਉ ਮਲੀਨ ਹੈ ਕਤ ਸੰਜਮ ਧੋਤਾ ਜਾਈ। ਮਨ ਧੋਵੋ ਸ਼ਬਦ ਲਾਗੋ ਹਰ ਸਿਉਂ ਰਾਹ ਤਿਤਲਾਏ। ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਸਾ ਉਪਜਾਏ। ਜੀਹੋ ਮੈਲੀ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੀ ਤਿੰਨ ਜਨਮ ਜੂ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨ ਹੋਵੇ ਸਾਰਿਆ। ਵੇਦਾ ਮੈਂ ਹੈ ਨਾਮ ਉੱਤਮ ਸੋ ਸੁਣਹਿ ਨਾਹੀ ਫਿਰਾਂ ਜੋ ਬੇਤਾ ਲਿਆ। ਕਹਿ ਨਾਨਕ ਜਿਨ ਸਤ ਜਿਆ ਕੂੜੇ ਲਾਗੇ ਤਿੰਨ ਜਨਮ ਜੂਵੈ ਹਾਰਿਆ। ਜੀਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਹੋ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ਕੂੜ ਕੀ ਸੋਏ ਪਹੁੰਚਾ ਨਾਹੀ ਮਨਸਾ ਸਾ ਸਮਾਣੀ। ਜਨਮ ਰਤਨ ਜਿਨੀ ਖੱਟਿਆ ਭਲੇ ਸੇ ਬਣ ਜਾਰੇ। ਕਹਿ ਨਾਨਕ ਜੇ ਨਮਾ ਨਿਰਮਲ ਸਦਰਾ ਹੈ ਹੈ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹਿ ਗੁਰੂ ਨਾਲੇ। ਗੁਰ ਕੇ ਚਰਨ ਹਿਰਦਾ ਧਿਆਏ ਅੰਤਰ ਆਤਮਾ ਸੰਭਾਲੇ। ਆਪ ਛੱਡ ਸਦਹਰ ਪਰਣ ਗੁਰਬਿਨੇ ਅਵਰਣ ਜਾਣ ਕੋਈ। ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ।

ਪਹਿਲਾ ਵਿਚਰਣੀ ਸਤਿਗੁਰੂ ਸਭ ਸੁਣਾਏ। ਕਹਿ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤ ਨ ਪਾਏ। ਆਵੋ ਹੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀ ਅਸਰ ਬਾਣੀ। ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਨ ਸਮਾਣੀ। ਪੀਵਹੁ ਅੰਮ੍ਰਿਤ ਸਦਾ ਰਹਾ ਹੋ, ਰੰਗ ਜਪਿਓ ਸਾਰੰਗ ਪਾਣੀ। ਕਹਿ ਨਾਨਕ ਸਦਾ ਗਾਵੋ ਹੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ। ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰਹਿ ਰਸਨਾ, ਕਹਿ ਕਛੂ ਨਾ ਜਾਣੀ। ਚਿਰ ਜਿਨ ਕਾ ਹਿਰ ਲਾਇਆ ਮਾਇਆ, ਬੋਲਣ ਪੈਰ ਬਾਣੀ। ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਅਸਮਾਓ। ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ। ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਕਤ ਆਪ ਉਪਾਏ ਕਹਿ ਕਰਤਾ, ਆਪੇ ਹੁਕਮ ਰਤਾਏ ਹੁਕਮ ਰਤਾਇਆ ਵੇਖੈ ਗੁਰਮੁਖ ਸਾਹਿਬ ਬੁਝਾਏ। ਤੋੜੇ ਬੰਧਨ ਹੋਵੈ ਮੁਕਤੋ, ਸ਼ਬਦ ਮਨ ਵਸਾਏ। ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕ ਸਿਨ ਲਵਲਾਏ। ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ। ਤੱਤਾ ਸਾਰਨ ਜਾਣੀ, ਤੱਤਾ ਸਾਰਨ ਜਾਣੀ, ਗੁਰੂ ਬਾਜੋ ਤੱਤਾ ਸਾਰਨ ਜਾਣੀ। ਤੇਹ ਗੁਣੀ ਸੰਸਾਰ ਭਰਮ ਸੱਤਾ ਸੁੱਤਿਆ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ ਹਰ ਮਨ ਮੱਸਿਆ ਬੋਲੇ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤੱਤ ਪਾਏ ਜਿਸਨੂੰ ਅਨੰਦਨ ਹਰ ਲਵ ਲਾਗੈ, ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮੈਂ ਹੈ ਪ੍ਰਤ ਪਾਲ ਕਰੇ, ਸੋ ਕਿ ਅਮਰ ਹਮਸਾਰੀਐ ਮਨ ਹੁਕਮ ਸਾਰੀਏ ਏ ਵਡ ਦਾਤਾ। ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਪਹੁੰਚ ਨਾ ਸਕੀ ਜਿਸ ਨੂੰ ਆਪਣੇ ਲਿਵਲਾਵੇ। ਆਪਣੀ ਲਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਆਏ। ਕਹਿ ਨਾਨਕ ਏ ਵਡ ਦਾਤਾ ਸੋ ਕਿਉਂ ਮਨ ਹੁਸਾਰੀ ਆਏ, ਜੈਸੀ ਅਗਨ ਉਦਰ ਮੈਂ ਤਾਸੀ ਬਾਹਰ ਮਾਇਆ। ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਚਾਇਆ ਜਾਂ ਸੁਭਾਣਾ ਤਾਂ ਜੰਮਿਆ। ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲਗੀ ਤਿਸਨਾ, ਮਾਇਆ ਅਮਰ ਮਰਤਾਇਆ ਇਹ ਮਾਇਆ ਜਿਤਰ ਵਿਸਰੈ ਮਹੋਜਾ ਪਹੁ ਦੂਜਾ ਲਾਇਆ।

ਜਾਇ ਸਾਹਿਬ ਟੋਰਾ ਹੈ ਲੋਕ ਵਿਲ ਲਾਏ, ਐਸਾ ਸਤਿਗੁਰੂ ਜੀ ਮਿਲਾਏ ਤਿਸ ਨੂੰ ਸਿਰ ਸੌਂਪੀਆ ਵਿੱਚੋਂ ਆਪ ਜਾਏ, ਜਿਸਦਾ ਜੀਉ ਤਿਸ ਮਿਲ ਰਹਿ ਹਰ ਵਸੈ ਮਨੇ ਆਏ। ਹਰੇ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ, ਵਜਨ ਹਰ ਪੱਲੇ ਪਾਏ, ਹਰ ਰਾਸ ਮੇਰੀ ਮਨ ਮਣ ਜਾਰਾ, ਹਰ ਰਾਸ ਮੇਰੀ ਮਨ ਮਣ ਜਾਰਾ। ਸਤਿਗੁਰ ਤੇਰਾ ਜਾਣੀ, ਹਰ ਹਰ ਨਿਤ ਜੱਪੇ ਹੋ ਜੀ ਹੋ ਲਾਹਾਂ ਖੱਟੇ ਹੋ ਦਿਹਾੜੀ, ਇਹੋ ਧਨ ਤਨਾ ਮਿਲਿਆ ਜਿਹਨੇ ਹਰੇ ਆਪੇ ਭਾਲਣਾ ਕਹਿ ਨਾਨਕ ਹਰ।

ਜਗਤ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ, ਚਲਤ ਨਦਰੀ ਆਇਆ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਿਰ ਬਣਿਆ। ਹਰ ਗਾਓ ਮੰਗਲ ਨਿਤ ਸਖੀ, ਸੁਖ ਦੁਖ ਨਾ ਵਿਆਪੇ, ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ।

ਗੁਰ ਪ੍ਰਸਾਦੀ ਹਰਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰੋ ਮੇਰੇ ਹੋ ਹਰ ਤੂੰ ਮੈਂ ਜੋ ਧਰੀ ਹਰ ਬਿਨੇ ਅਵਰਣ ਦੇਖੋ ਕੋਈ ਹਰ ਬਿਨੇ ਅਵਰਣ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵੀ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦ ਦੀ ਬੁੱਝਿਆ ਜਾ ਵੇਖਾਂ ਹਰ ਇੱਕ ਹੈ ਹਰ ਬਿਨੇ ਅਵਰਣ ਕੋਈ ਕਹਿ ਨਾਨਕ ਇਹ ਨੇਤਰ ਅੰਦ ਸੇ ਸਤਿਗੁਰ ਮਿਲਿਆ ਦਿਨ ਦ੍ਰਿਸ਼ਟ ਹੋਈ ਇਹ ਸ਼ਰਾਵਣ ਹੁਮੇ ਰਿਹੋ ਸੱਚਾ ਸੁਣਨਾ ਨੂੰ ਪਠਾਏ ਸੱਚਾ ਸੁਣਨਾ ਨੂੰ ਪਠਾਏ ਸ੍ਰੀ ਲਾਇ ਸੁਣੋ ਸਤਬਾਣੀ ਜਿਤ ਸੁਣੀ ਮੰਤਨ ਹਰਿਆ ਹੋਵਾ ਰਸਨਾ ਰਸ ਮਾਣੀ ਸੱਚ ਅਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕੇ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਬਹੁ ਸੱਚਾ ਸੁਣਨਾ ਨੂੰ ਪਠਾਏ ਪਰ ਜੀਓ ਗੁਫਾ ਅੰਦਰ ਰੱਖੈ ਵਾਜਾ ਪਾਵਣ ਵਜਾਇਆ ਵਜਾਇਆ ਵਾਜਾ ਪਾਵਣ ਨੌਂ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ

ਕਹਿ ਵਾਜਾ ਪਾਵਣ ਵਜਾਇਆ। ਇਹੋ ਸਾਚਾ ਸੋਹਿਲਾ ਸਾਚਾ ਕਰ ਗਾਵਹੋ, ਗਾਵੋ ਤਾਂ ਸੋਹਿਲਾ ਕਰ ਸਾਚਾ, ਜਿੱਤਾ ਸਦਾ ਧਿਆਵੇ ਹੇ, ਸੱਚੋ ਧਿਆਵੇ ਜਦ ਭਾਵੇ ਗੁਰਮੁਜਨਾ ਬੁਝਾਵੇ ਹੇ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੀ ਸੋ ਜਨ ਪਾਵੇ ਹੇ, ਕਹਿ ਨਾਨਕ ਸੱਚ ਸੋਹਿਲਾ ਸੱਚਾ ਕਰ ਗਾਵੇ ਹੇ, ਆਨੰਦ ਸੁਨਾਹੋ ਵਣ ਭਾਗੀ ਅਹੋ, ਪਰਮ ਸਗਲ ਮਨੋਹਰਤ ਪੂਰੇ।

ਪਹਾੜੀ ਆਪਣੇ ਆਪ ਸਾਜਿਆ ਭਿਨ ਰਚਨਾ ਦਿਕਰ ਸਾਜਿਆ ਕਰਿਆ ਸੰਡਿਠੋ ਚਾ ਦਾਤਾ ਕਰਤਾ ਆਪ ਤੂੰ ਤੁਸਤੇ ਵੈ ਕਰੇ ਪਸਾ ਤੂੰ ਜਾਣੋ ਸਭ ਸੇ ਦਿਲ ਐਸੇ ਜਿੰਦ

0: ਨਿਰਾਲ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੀ ਕਰਨੀ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੇ ਆਖੇ ਲੱਖ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਭ ਸੱਚੀ ਸਾਲਾਰ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜਮੈ ਸੋ ਕੱਚ ਨੇ ਕੱਚ ਮਹਲਾ ਪਹਿਲਾ
1: ਵੱਡੀ ਵਡਿਆਈ ਜਾ ਵੱਡਾ ਨਾਂ ਵੱਡੀ ਵਡਿਆਈ ਜਾ ਸੱਚ ਨਿਆਂ ਵੱਡੀ ਵਡਿਆਈ ਜਾ ਨਿਚਲ ਥਾਂ ਵੱਡੀ ਵਡਿਆਈ ਜਾਣੇ ਆਲਾ ਵੱਡੀ ਵਡਿਆਈ ਪੁੱਜੇ ਸਭ ਭਾਵ।

ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰੂ ਪਾਇਆ। ਇਹੋ ਜਿਹੇ ਪਰਮੇ ਬਹੁਤੇ ਜਨਮ ਪਰਮਿਆਂ ਦਾ ਸਤਿਗੁਰ ਸਭ ਸੁਣਾਇਆ। ਸਤਿਗੁਰੂ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ। ਸਤਿਗੁਰੂ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ, ਸੱਚੋ ਸੱਚ ਬੁਝਾਇਆ।

ਘੜੀਆਂ ਸਭੀ ਗੋਪੀਆਂ ਪਹਿਰਕਨ ਗੋਪਾਲ ਗਹਿਣੇ ਪਾਉਣ ਪਾਣੀ ਬਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ ਨਾਨਕ ਮੁਸੇ ਗਿਆਨ ਵੀ ਹੋਣ।

ਕਰ ਜੋ ਵੀ ਸੁਨ ਧਿਆਨ ਜਿੱਤਿਆ ਲਖ ਨਾਮ ਕਰਤਾਰ ਸੁਖ ਅਮੂਰਤ ਨਾਮ ਨਿਰੰਜਨ ਕਾਇਆ ਕਾਇਆਕਾਰ ਸਤਿ ਮਨ ਸੰਤੋਖ ਉਪਜੈ ਦੇਣਾ ਕੈ ਵਿਚਾਰ ਦੇ ਮੰਗੈ ਸਹਿ ਸਗੁਣ ਸੁਭ ਕਰੇ ਸੰਸਾਰ ਚੋਰਾ ਜਾਰਾਂ ਤੈ ਕੁੜਿਆਰਾਂ ਕਰ ਬਾਵੇਂ ਕਾਰ ਇੱਕ ਹੁੰਦਾ ਖਾਇ ਚਲੇ ਥਾਂ ਤਰਾਂ ਭਿਕਾਈ ਕਾਰ ਜਲ ਸਲ ਜੀਆਂ ਪੁਰੀਆਂ ਲੋ ਆਇਆ ਕਰ ਆਇਆ ਕਰ ਜੇ ਆਖੇ ਸੋ ਤੂੰ ਐ ਜਾਣਾ ਤੇਰਾ ਪੀ ਤੇਰੀ ਸਾਰ ਨਾਨ ਭਗਤਾਂ ਭੁਖ ਸਲਾਣ ਸਚਨਾ

ਪੌੜੀ ਸੇਵ ਕੀਤੀ ਸੰਤੋਖੀ ਜਿਨੇ ਸੱਚੋ ਸੱਤੇ ਆਇਆ ਉਹਨੇ ਮੰਦੇ ਪੈਰ ਨਾ ਰੱਖਿਓ ਕਰ ਸੁਕਰੇ ਧਰਮ ਕਮਾਇਆ ਉਹਨੀ ਦੁਨੀਆ ਤੋੜੇ ਬੰਧਨਾਂ ਨੂੰ ਪਾਣੀ ਥੋੜਾ ਖਾਇਆ।

ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜਿਨ੍ਹਾਂ ਨੇ ਪਾਰ ਮਿਹਰ ਕਰਕੇ ਅੰਮ੍ਰਿਤ ਵੇਲੇ ਪਾਵਨ ਪੁੱਤਰ ਹਜ਼ੂਰੀ ਅੰਦਰ ਸ਼ਬਦ ਕੀਰਤਨ ਨਾਲ ਜੁੜ ਕਰਕੇ ਸਤਸੰਗ ਦੇ ਲਾਹੇ ਬਖਸ਼ੇ ਗਰੀਬ ਨਿਵਾਜ ਸਭ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ ਆਓ ਸਰਵਣ ਕਰ ਲੜੀਓ ਲੜੀਵਾਰ ਗੁਰਸ਼ਬਦ ਵਿਚਾਰ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਗੀ ਹਜ਼ੂਰੀ ਅੰਦਰ ਸਬਾਏ ਮਾਨ

ਸਜ ਰਹੇ ਸੁੰਦਰ ਦੀਵਾਨਾ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀ ਦਾਰੇ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ ਉਹਨਾਂ ਦਾ ਗਾਇਆ ਹੋਇਆ ਸੁਣਿਆ ਹੋਇਆ ਜਗਿਆਸੂਆਂ ਦਾ ਸਾਹਮਣੇ ਬੈਠ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਬੂਲ ਪੈਂਦਾ ਹੈ ਉਹਨਾਂ ਦਾ ਪ੍ਰਵਾਨ ਹੁੰਦਾ ਹੈ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੀ ਆਗਿਆ ਨੂੰ ਪਹਿਲਾਂ ਹੁਕਮ ਨੂੰ ਜੋ ਰਹਿਤ ਮਰਿਆਦਾ ਹੈ ਜੋ ਰਹਿਣੀ ਵਿੱਚ ਰਹਿਣ ਦਾ ਉਪਦੇਸ਼ ਸਤਿਗੁਰੂ ਗੁਰੂ ਸਾਹਿਬਾਨ ਬਖਸ਼ਦੇ ਨੇ ਜਿਨ੍ਹਾਂ ਨੇ ਉਹ ਉਪਦੇਸ਼ ਨੂੰ ਗ੍ਰਹਿਣ ਕੀਤਾ ਹੈ ਸੱਚੀ ਸੱਚੀ ਕਰਕੇ ਮੰਨੀ ਹੈ ਇਹ ਸੱਚ ਹੈ ਸੋ ਜਿਨ੍ਹਾਂ ਨੇ ਆਗਿਆ ਨੂੰ ਮੰਨਿਆ ਹੈ ਵਿਦਵਾਨ ਪੁਰਸ਼ ਪ੍ਰਮਾਣ ਕਰਦੇ ਨੇ ਵੀ ਆਗਿਆ ਦੇ ਬਰਾਬਰ ਕੋਈ ਸੇਵਾ ਨਹੀਂ ਹੁਕਮ ਮੰਨਣ ਦੀ ਕਾਰ ਸਭ ਤੋਂ ਵੱਡੀ ਕਾਰ ਸੇਵਾ ਹੈ ਆਗਿਆ ਸਮ ਨਹੀਂ ਸਾਹਿਬ ਸੇਵਾ ਮਾਲਕ ਦੀ ਆਪਣੇ ਦੀ ਆਗਿਆ ਮੰਨਣੀ ਇਹਦੇ ਜਿੱਡੀ ਕੋਈ ਸੇਵਾ ਨਹੀਂ ਹੈ ਜਿਨ੍ਹਾਂ ਨੇ ਆਗਿਆ ਮੰਨੀ ਹਰ ਇੱਕ ਹੁਕਮ ਮੰਨਿਆ ਆਗਿਆ ਮੰਨੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮਾਂ ਕਾ ਮਹਿਲ ਪਾਏ ਸੀ ਜਿਨ੍ਹਾਂ ਨੇ ਹੁਕਮ ਮੰਨਿਆ ਆਗਿਆ ਮੰਨੀ ਉਹ ਹੀ ਪ੍ਰਵਾਨ ਹੁੰਦੇ ਨੇ ਜਿਹੜੇ ਪ੍ਰਵਾਨ ਹੋ ਜਾਂਦੇ ਨੇ ਉਹ ਮਾਲਕ ਦੇ ਸਰੂਪ ਨੂੰ ਪਾ ਲੈਂਦੇ ਨੇ ਉਹਨਾਂ ਦੀ ਅਸਲ ਵਿੱਚ ਮਾਲਕ ਤੱਕ ਪਹੁੰਚ ਹੋ ਜਾਂਦੀ ਹੈ ਸੋ ਉਹ ਸਰੂਪ ਨੂੰ ਪਾ ਲੈਂਦੇ ਨੇ ਉਹਦਾ ਰੂਪ ਹੋ ਜਾਂਦੇ ਨੇ ਮਾਲਕ ਨੂੰ ਪ੍ਰਣਾ ਲੈਂਦੀਆਂ ਨੇ ਉਹ ਰੂਹਾਂ ਉਹ ਕਹਿ ਲਈ ਹਿਰਦੇ ਰੂਪੀ ਸੇਜ ਜਿਨ੍ਹਾਂ ਨੇ ਆਗਿਆ ਨੂੰ ਮੰਨਿਆ ਗਾਉਂਦੇ ਸੁਣਦੇ ਨੇ ਹਰ ਜੇ ਸੁਣਿਆ ਇੱਕ ਪਾਸੇ ਇੱਕ ਕੰਨ ਦੂਜੇ ਕੱਢ ਦਿੱਤਾ ਹੈ ਧਾਰਨ ਨਹੀਂ ਕੀਤਾ ਹੈ ਸੁਣੀ ਜਾਂਦਾ ਸੁਣੀ ਜਾਂਦਾ ਅੱਧੀ ਉਮਰ ਲੰਘ ਜਾਂਦੀ ਹੈ ਗੁਰੂ ਵਾਲਾ ਨਹੀਂ ਬਣਦਾ ਹੈ ਰਹਿਤ ਵਿੱਚ ਨਹੀਂ ਆਉਂਦਾ ਹੈ ਸਮਝੋ ਅਸਰ ਹੀ ਨਹੀਂ ਪਿਆ ਹੈ ਆਪਣੀ ਮੱਤ ਭਾਰੀ ਹੈ ਮਨ ਮੱਤ ਭਾਰੀ ਹੈ ਸੁਣਿਆ ਹੋਇਆ ਸਫਲਾ ਨਹੀਂ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ ਪਾਵਨ ਲੜੀਵਾਰ ਉਪਦੇਸ਼ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਰਾਮਕਲੀ ਰਾਗ ਵਿੱਚ ਚਾਰ ਚਾਰ ਪਦਿਆਂ ਵਾਲੇ ਸ਼ਬਦ ਸਤਾਈ ਸ਼ਬਦ ਪਿੱਛੇ ਪੂਰੇ ਹੋ ਚੁੱਕੇ ਨੇ ਅਠਾਈਵਾਂ ਪ੍ਰਾਰੰਭ ਹੋ ਰਿਹਾ ਹੈ ਸਤਿਗੁਰੂ ਦੀ ਸੰਗਤ ਕਰਕੇ ਕੀ ਬਖਸ਼ਿਸ਼ਾਂ ਹੁੰਦੀਆਂ ਨੇ ਪੰਡਿਤ ਵਿਦਵਾਨ ਕਰਮ ਕਾਂਡੀ ਹਿੰਦੂ ਮਤ ਅਨੁਸਾਰ ਕਰਮਾਂ ਨੂੰ ਕਰਨ ਵਾਲਾ ਅਤੇ ਗਿਆਨਵਾਨ ਬੁੱਧੀਵਾਨ ਵੇਦ ਸ਼ਾਸਤਰਾਂ ਨੂੰ ਪੜ੍ਹਿਆ ਹੋਇਆ ਐਸਾ ਪੰਡਿਤ ਆਇਆ ਹੈ ਜਿਹਨੂੰ ਸੰਬੋਧਨ ਕਰਕੇ ਰਹਾਓ ਵਾਲੇ ਸ਼ਬਦ ਪੰਡਿਤ ਸ਼ਬਦ ਵਿਦਵਾਨ ਵਰਤ ਰਹੇ ਨੇ ਮਹਾਰਾਜ ਇਹ ਸ਼ਬਦ ਉਚਾਰਨ ਕਰ ਰਹੇ ਨੇ ਸ੍ਰੀ ਅੰਮ੍ਰਿਤਸਰ ਦੇ ਵਿੱਚ ਆਪਣੇ ਕਰਮ ਕਾਂਡਾਂ ਨੂੰ ਕਹਿਣ ਲੱਗਾ ਇਹ ਜ਼ਰੂਰੀ ਹੈ ਤੁਸੀਂ ਨਵਾਂ ਪੰਥ ਚਲਾਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਦੀ ਸੰਗਤ ਦਾ ਫਲ ਉਹਨੂੰ ਦੱਸ ਰਹੇ ਨੇ ਕਿ ਛੱਡਦੇ ਕਰਮ ਇਹਨਾਂ ਵਿੱਚ ਕੁਝ ਨਹੀਂ ਪਿਆ ਪਾਣੀ ਵਿੱਚ ਮਧਾਣੀ ਪਾਉਣ ਵਾਲੀ ਗੱਲ ਹੈ ਉਹਦੇ ਪ੍ਰਥਾਏ ਜਿਵੇਂ ਗੁਰੂ ਦੀ ਵਡਿਆਈ ਸਾਨੂੰ ਉਪਦੇਸ਼ ਮਹਾਰਾਜ ਜੀ ਦੇ ਰਹੇ ਨੇ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨਾ ਹੈ ਪੂਰਨ ਪੁਰਖ ਦੀ ਪੂਰੇ ਮੁਰਸ਼ਦ ਦੀ ਸਿੱਖਿਆ ਜਿਹੜੀ ਹੁੰਦੀ ਹੈ
ਉਹ ਭਾਵੇਂ ਇੱਕ ਦੇ ਪਰਥਾਏ ਹੋਵੇ, ਇੱਕ ਦੇ ਸਵਾਲ ਕੀਤੇ ਉਹਨਾਂ ਦਾ ਅਨਸਰ ਹੋਵੇ, ਸਾਰੇ ਸੰਸਾਰ ਨੂੰ ਕਾਟ ਕਰਦੀ ਹੈ, ਸਾਂਝੀ ਹੁੰਦੀ ਹੈ। ਜੇ ਕੋਈ ਸੁਣ ਲਵੇ, ਕਮਾ ਲਵੇ, ਉਹਦਾ ਪਾਰ ਉਤਾਰਾ ਹੁੰਦਾ ਹੈ, ਉਹਦਾ ਵਚ ਭਲਾ ਹੁੰਦਾ ਹੈ। ਸਾਂਝੀ ਸਗਲ ਜਹਾਨ ਹੈ ਬਿਨਾਂ ਵਿਤਕਰੇ, ਬਿਨਾਂ ਧਰਮ ਦੀਆਂ ਹੱਦਾਂ ਦੇ, ਬਿਨਾਂ ਜਾਤ ਪਾਤ ਦੀਆਂ ਹੱਦਾਂ ਦੇ। ਪੂਰਨ ਪੁਰਖਾਂ ਦੀ ਸਿੱਖਿਆ ਸਭ ਨੂੰ ਸਾਂਝੀ ਹੁੰਦੀ, ਸਭ ਦਾ ਭਲਾ ਕਰਦੀ, ਸਭ ਦੇ ਮਨ ਨੂੰ ਸਵਾਰਦੀ। ਐਸਾ ਇਹ ਉਪਦੇਸ਼ ਹੈ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ ਹੈ। ਸਤਿਗੁਰੂ ਮਹਾਰਾਜ ਜੀ ਪੰਡਿਤ ਨੂੰ ਸੰਬੋਧਨ ਕਰਕੇ ਉਪਦੇਸ਼ ਦੇ ਰਹੇ ਨੇ। ਸਾਨੂੰ ਗੁਰੂ ਦੀ ਵਡਿਆਈ ਦਾ ਪਤਾ ਲੱਗਦਾ। ਰਾਮ ਕਲੀ ਮਹੱਲਾ ਪੰਜਵਾ, ਸੰਤ ਕੈ ਸੰਗ ਰਾਮ ਰੰਗ ਕੇਰ। ਸੰਤ ਤੋਂ ਭਾਵ ਇੱਥੇ ਸਤਿਗੁਰੂ ਹੈ, ਪੂਰੇ ਗੁਰੂ ਦਾ। ਸੰਤ ਪੂਰੇ ਸਤਿਗੁਰੂ ਦੀ ਸੰਗਤ ਕਰਕੇ, ਇਹ ਪੰਡਿਤ ਸਾਨੂੰ ਇਹ ਕਰਮ ਕਾਂਡਾਂ ਦੀ ਕੀ ਲੋੜ ਹੈ? ਹੁਣ ਇਹ ਨਹੀਂ ਫਲਦੇ ਕਰਮ ਕਾਂਡ, ਇਹਨਾਂ ਨਾਲ ਕਲਿਆਣ ਨਹੀਂ ਹੁੰਦੀ। ਮਹਾਰਾਜ ਜੀ ਉਹਨੂੰ ਕਹਿ ਰਹੇ ਕਿ ਰਾਮ ਨਾਮ ਗੁਣ ਗਾਏ ਪੰਡਿਤ, ਕਰਮ ਕਾਂਡ ਅਹੰਕਾਰ ਨਾ ਕਾਜੈ, ਕੁਸਲ ਸੇਤੀ ਘਰ ਜਾਹੇ ਪੰਡਿਤ ਰਹਾਉ। ਸਿਧਾਂਤ ਰੂਪ ਧੁਰਾ ਰੂਪ ਹੁੰਦੀ ਰਹਾਉ ਵਾਲੀ ਤੁਕ, ਬਾਕੀ ਸ਼ਬਦ ਸਾਰਾ ਇਹਦੇ ਦੁਆਲੇ ਹੀ ਕੁਲ, ਇਹਦਾ ਹੀ ਅਰਥ ਹੁੰਦਾ ਹੈ, ਇਹਦਾ ਹੀ ਸਥਾਰ ਹੁੰਦਾ ਹੈ, ਇਹਦਾ ਹੀ ਟੀਕਾ ਹੁੰਦਾ ਹੈ। ਉਹਨੂੰ ਸੰਬੋਧਨ ਕਰਕੇ ਰਾਮ ਨਾਮ ਗੁਣ ਗਾਏ ਪੰਡਿਤ, ਇਹ ਪੰਡਿਤ ਇਹ ਕਰਮ ਕਾਂਡ ਛੱਡ ਦੇ। ਸਾਡੀ ਮਤ ਹੈ ਗੁਰੂ ਦੀ ਮਤ, ਗੁਰੂ ਦੀ ਮਤ ਲੈਣ ਦਾ ਵੇਲਾ ਹੈ। ਇਹ ਜੀਵ ਆਤਮਾ ਦੇ ਕੰਮ ਆਉਂਦੀ ਹੈ, ਹਿਰਦੇ ਨੂੰ ਸਵਾਰਦੀ ਹੈ। ਜੀ ਕੀ ਮਤ ਸੋ ਆਈ ਕਾਰ। ਰਾਮ ਨਾਮ ਗੁਣ ਗਾਏ ਪੰਡਿਤ, ਸਾਰੇ ਥਾਵਾਂ ਤੇ ਜੋ ਵਿਆਪਕ ਹੈ ਰਾਮ, ਸਾਰੇ ਆਮ ਰਮਿਆ ਹੋਇਆ ਰਾਮ, ਰਾਰੇ ਦੇ ਕੰਨੇ ਵਿੱਚੋਂ ਐੜਾ ਨਿਕਲਦਾ ਹੈ, ਐੜੇ ਦੀ ਆਵਾਜ਼ ਹੈ। ਪਰ ਰਾਮ ਜਿਹੜਾ ਸਾਰੇ ਆਮ ਰਮਿਆ, ਉਹ ਰੱਬ ਸਰਬ ਵਿਆਪਕ, ਸਾਰੇ ਥਾਵਾਂ ਤੇ ਪਰਿਪੂਰਨ। ਰਾਮ ਨਾਮ ਗੁਣ ਗਾਏ ਪੰਡਿਤ, ਉਹ ਰਮੇ ਹੋਏ ਰਾਮ ਦੇ ਨਾਮ ਦੇ ਗੁਣ ਗਾ, ਉਹਦਾ ਨਾਮ ਜਪ, ਉਹਦੀ ਕੀਰਤੀ ਕਰ, ਕੀਰਤਨ ਭਗਤੀ ਵਿੱਚ ਸੰਗੀਤ ਵਿੱਚ ਪਾ ਕੇ, ਕਵ ਸੰਗੀਤ ਵਿੱਚ ਪਾ ਕੇ, ਕੀਰਤਨ ਵਿੱਚ ਪਾ ਕੇ ਵਾਹਿਗੁਰੂ ਦੇ ਗੁਣ ਗਾਇਨ ਕਰ, ਆਪਣੀ ਜ਼ਬਾਨ ਤੋਂ ਗਾਈ ਚੱਲ, ਕਵਿਤਾ ਦੇ ਰੂਪ ਵਿੱਚ, ਧਾਰਮਿਕ ਗ੍ਰੰਥ ਨੂੰ ਪੜ੍ਹ ਕੇ ਗਾਉਣ ਦੇ ਰੂਪ ਵਿੱਚ, ਬਾਣੀ ਪੜ੍ਹਨ ਵਿੱਚ, ਗਾਉਣ ਵਿੱਚ, ਰਾਮ ਨਾਮ ਗੁਣ ਗਾਏ ਪੰਡਿਤ ਜਿਹਨੇ ਵੀ ਕਲੂ ਦੇ ਸਮੇਂ ਵਿੱਚ ਰਮੰਤੀ ਰਾਮ ਦੇ ਸਰਬ ਵਿਆਪਕ ਅਕਾਲ ਪੁਰਖ ਦੇ ਗੁਣਾਂ ਨੂੰ ਗਾਇਆ ਨਾ ਪੰਡਿਤ, ਇਹ ਪੰਡਿਤ ਜੀ ਨੇ ਗਾਏ ਨਹੀਂ। ਜੇ ਤੂੰ ਵੀ ਗਾਉਣ ਲੱਗ ਪਵੇਂਗਾ, ਗਾਏ ਗਾਏ ਤੋਂ ਭਾਵ ਜੇ ਤੂੰ ਗਾ ਲਵੇਂਗਾ ਤਾਂ ਜਿਹਨੇ ਪਿੱਛੇ ਗਾਏ ਨੇ ਕਲੂ ਦੇ ਸਮੇਂ ਵਿੱਚ ਸਫਲੇ ਹੁੰਦੇ ਨੇ। ਮਹਾਰਾਜ ਜੀ ਨੇ ਕਿਹਾ ਗੁਰਬਾਣੀ ਗਾਵੈ ਭਾਈ ਉਹ ਸਫਲ ਸਦਾ ਸੁਖਦਾਈ, ਨਿਤ ਉੱਠ ਗਾਵ ਹੋ ਪ੍ਰਭ ਕੀ ਬਾਣੀ, ਤਾਂ ਹੀ ਹਦਾਇਤ ਕੀਤੀ ਹੈ। ਆਵਹੋ ਸਿੱਖ ਸਤਿਗੁਰੂ ਕੇ ਪਿਆਰੇ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਧੰਨ ਗੁਰੂ ਅਮਰਦਾਸ ਮਹਾਰਾਜ, ਹਰ ਰੋਜ਼ ਬਾਣੀ ਨੂੰ ਗਾਵੋ, ਬਾਣੀ ਗਾਵੋ, ਬਾਣੀਆਂ ਦੇ ਵਿੱਚੋਂ ਗੁਰੂ ਕੀ ਬਾਣੀ, ਗੁਰਬਾਣੀ, ਧੁਰ ਕੀ ਬਾਣੀ ਗਾਵੋ। ਬਾਣੀਆਂ ਤੇ ਹੋਰ ਵੀ ਬੜੀਆਂ ਲੋਕਾਂ ਨੇ ਰਚੀਆਂ ਹੋਈਆਂ ਨੇ ਆਪਣੀਆਂ ਕਵਿਤਾਵਾਂ, ਔਰ ਖਬਰਾਂ ਵਾਲਿਆਂ ਨੇ, ਇੱਥੋਂ ਤੱਕ ਖਬਰਾਂ ਦੇਣ ਨੂੰ ਵੀ
ਬਾਣੀ ਕਹਿ ਦਿੱਤਾ ਹੈ। ਆਕਾਸ਼ ਬਾਣੀ, ਆਕਾਸ਼ ਵਿੱਚੋਂ ਫੜ ਕੇ ਖ਼ਬਰਾਂ ਯੰਤਰਾਂ ਰਾਹੀਂ, ਆਕਾਸ਼ ਬਾਣੀ, ਅਖ਼ਬਾਰਾਂ ਦੇ ਨਾਮ ਜਗ ਬਾਣੀ ਆਦਿਕ ਰੱਖੇ ਹੋਏ ਨੇ। ਹੈ ਭਾਵੇਂ ਮਨ ਮਾਤਿਆ ਪਰ ਨਾਂ ਤੇ ਲਿਖਿਆ ਜਗ ਬਾਣੀ ਤੇ ਪਾਈ ਅੱਗ, ਇਸ ਕਰਕੇ ਸਿੱਖ ਅੱਗ ਬਾਣੀ ਕਹਿੰਦੇ ਸੀ। ਪਾਈ ਦੁਆ ਸ਼ੀਰਖਾ, ਹਿੰਦੂ ਸਿੱਖਾਂ ਵਿੱਚ ਫਿਰਕਾ ਪ੍ਰਸਤੀ ਪੈਦਾ ਕੀਤੀ। ਐਸਾ ਹੋਰ ਵੀ ਨੇ ਵੇਦ ਬਾਣੀ, ਵੇਦਾਂ ਦੀ ਜੋ ਸਿੱਖਿਆ ਹੈ ਵੇਦ ਬਾਣੀ ਉਹਦਾ ਨਾਮ ਹੈ, ਹੋਰ ਵੀ ਬੜੀਆਂ ਨੇ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਦੇ ਕਹਿ ਬਾਣੀ ਤਾਂ ਗਾਵਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਸਾਰੀਆਂ ਬਾਣੀਆਂ ਤੋਂ ਸ਼੍ਰੋਮਣੀ ਬਾਣੀ ਹੈ, ਕਲਿਆਣ ਕਰਦੀ ਹੈ, ਜੀਵਨ ਨੂੰ ਸਵਾਰਦੀ ਹੈ, ਮਨ ਨੂੰ ਨੀਵਾ ਮਤ ਨੂੰ ਉੱਚੀ ਕਰਦੀ ਹੈ, ਗੁਰਮੁਖਤਾਈ ਬਖਸ਼ਦੀ ਹੈ, ਗੁਰੂ ਕੀ ਬਾਣੀ ਹੈ, ਧੁਰ ਕੀ ਬਾਣੀ ਹੈ, ਔਰ ਗਾਈ ਹੋਈ ਸਫਲੀ ਹੈ, ਐਵੇਂ ਨਹੀਂ ਜਾਂਦੀ ਸਫਲੀ ਹੈ, ਉਹ ਸਫਲ ਸਦਾ ਸੁਖਦਾਈ, ਹਮੇਸ਼ਾ ਹੀ ਸੁਖ ਦਿੰਦੀ ਹੈ, ਮਨ ਦਾ ਟਿਕਾਅ ਬਖਸ਼ਦੀ ਹੈ, ਮਨ ਨੂੰ ਸ਼ਾਂਤੀ ਦਿੰਦੀ ਹੈ, ਸਫਲ ਹੈ ਗਾਈ ਹੋਈ, ਸੁਖਦਾਇਕ ਹੈ, ਸਕੂਨ ਦਿੰਦੀ ਹੈ। ਰਾਮ ਨਾਮ ਗੁਣ ਗਾਏ ਪੰਡਿਤ, ਐ ਪੰਡਿਤ ਬੁੱਧੀਵਾਨ, ਐ ਵਿਦਵਾਨ, ਵੇਦ ਸ਼ਾਸਤਰਾਂ ਨੂੰ ਪੜ੍ਹਿਆ ਹੋਇਆ ਸੀ। ਮਹਾਰਾਜ ਕਹਿੰਦੇ ਆਮ ਜੋ ਰਮਿਆ ਕਰਤਾ ਪੁਰਖ, ਉਹਦੇ ਗੁਣਾਂ ਨੂੰ ਗਾ, ਫਿਰ ਇਹ ਬਖਸ਼ਿਸ਼ ਹੋਵੇਗੀ। ਕਰਮ ਕਾਂਡ ਅਹੰਕਾਰ ਨਾ ਕਾਜੈ, ਜਿਹੜਾ ਤੂੰ ਰਾਮ ਦੇ ਨਾਮ ਗਾਉਣੇ ਛੱਡ ਕੇ ਕਰਮ ਕਾਂਡ ਵਿੱਚ ਪ੍ਰਵਿਰਤ ਹੋ ਗਿਆ ਨਾ, ਤੀਰਥ ਯਾਤਰਾ ਕਰ ਲਈ, ਵੇਦਾਂ ਮੁਤਾਬਕ ਹਵਨ ਕਰ ਲਏ, ਹੋਰ ਬਹੁਤ, ਕਰਮ ਕਾਂਡ ਅਹੰਕਾਰ ਨਾ ਕਾਜੈ, ਇਹਨਾਂ ਨੂੰ ਕਰਕੇ ਵਿੱਦਿਆ ਬਹੁਤ ਹੀ ਪੜ੍ਹ ਲੈਣੀ, ਫਿਰ ਅਹੰਕਾਰ ਹੀ ਪੈਦਾ ਹੁੰਦਾ ਹੈ। ਮੁਸ਼ਕਤ ਕਰਕੇ ਤੀਰਥ ਯਾਤਰਾ ਕਰ ਲੈਣੀ, ਤੀਰਥਾਂ 'ਤੇ ਜਾ ਕੇ ਖੜ੍ਹੇ ਰਹਿਣਾ, ਬਾਹਾਂ ਤਾਂ ਨੂੰ ਕਰਕੇ ਇੱਕ ਲੱਤ 'ਤੇ ਖੜ੍ਹੇ ਰਹਿਣਾ, ਇੱਕ ਬਾਂਹ ਨੂੰ ਤਾਂ ਕਰਕੇ ਖੜ੍ਹੇ ਰਹਿਣਾ, ਬਹੁਤ ਤਰ੍ਹਾਂ ਦੇ ਕਰਮ ਕਾਂਡ ਨੇ, ਅੱਜ ਵੀ ਕਰਦੇ ਨੇ ਲੋਕ ਤੀਰਥਾਂ 'ਤੇ ਜਾ ਕੇ। ਧਾਰਮਿਕ ਬੁਰਕਿਆਂ ਨੂੰ ਪਾ ਕੇ ਧਾਰਮਿਕ ਖਵਾਉਣ ਵਾਲੇ ਲੋਕ, ਪੰਡਿਤ ਲੋਕ, ਕਰਮ ਕਾਂਡ ਸੰਨਿਆਸੀ ਵੈਰਾਗੀ ਅੱਜ ਵੀ ਕਰਦੇ ਨੇ। ਕਰਮ ਕਾਂਡ ਅਹੰਕਾਰ ਨਾ ਕਾਜੈ, ਮਹਾਰਾਜ ਕਹਿੰਦੇ ਕੀਤੇ ਹੋਏ ਕਰਮ ਕਾਂਡ ਅਹੰਕਾਰ, ਫਿਰ ਅਹੰਕਾਰ ਹੁੰਦਾ ਮੈਂ ਕੀਤੀ, ਅਹੰਗ ਤੋਂ ਭਾਵ ਮੈਂ, ਹੰਗਤਾ, ਅੰਦਰ ਹੰਕਾਰ ਕੀਤੇ ਹੋਏ ਕਰਮਾਂ ਦਾ, ਜਿੰਨਾ ਮੁਸ਼ਕਤ ਨਾਲ ਸਰੀਰ ਨੂੰ ਦੁੱਖ ਦੇ ਕੇ ਥਕਾ ਕੇ ਜੀਵ ਧਰਮ ਕਰਮ ਕਰਦਾ ਕੋਈ ਵੀ, ਉਹਨਾਂ ਅੰਦਰ ਮਨ ਨੂੰ ਹੰਕਾਰ ਚੜ੍ਹਦਾ ਹੈ, ਮਨ ਨੂੰ ਅਹੰ ਬੁੱਧ ਦੀ ਜ਼ਹਿਰ ਚੜ੍ਹ ਜਾਂਦੀ ਹੈ, ਮੈਂ ਕੀਤਾ, ਮੇਰੇ ਵਰਗਾ ਹੋਰ ਕੋਈ ਨਹੀਂ ਹੈ, ਬਾਕੀ ਲੋਕ ਕੁਝ ਵੀ ਨਹੀਂ ਕਰਨ ਯੋਗੇ, ਮੈਂ ਵਿਸ਼ੇਸ਼ ਹਾਂ ਉਹਨਾਂ ਤੋਂ, ਮੈਂ ਵੱਡਾ ਹੋ ਗਿਆ ਵਾਂ, ਮੈਂ ਪੂਜਨੀਕ ਹੋ ਗਿਆ ਵਾਂ, ਇਹ ਅਹੰ ਬੁੱਧ ਪੈਦਾ ਹੁੰਦੀ ਹੈ, ਅਹੰਕਾਰ, ਮੈਂ ਕੀਤਾ, ਮੈਂ ਕਰ ਰਿਹਾ, ਮੈਂ ਮਹਾਨ ਹਾਂ, ਮੈਂ ਪੂਜਨੀਕ ਹੋ ਗਿਆ ਵਾਂ। ਧਰਮ ਦੇ ਕਰਮਾਂ ਦਾ ਹੰਕਾਰ ਪੈਦਾ ਹੋ ਜਾਂਦਾ ਮਨ ਵਿੱਚ, ਮਨ ਹੰਕਾਰ ਨਹੀਂ ਛੱਡਦਾ ਹੈ। ਤੀਰਥ ਕੀਤਿਆਂ ਦਾ, ਪੁੰਨ ਦਾਨ ਕੀਤਿਆਂ ਦਾ, ਮਾਇਆ ਦਾਨ ਕਰਨ ਦਾ ਬੰਦੇ ਨੂੰ ਹੰਕਾਰ ਹੁੰਦਾ ਹੈ। ਔਰ ਕਰਮ ਕਾਂਡ ਅਹੰਕਾਰ ਨਾ ਕਾਜੈ, ਇਹ ਕੀਤਾ ਹੋਇਆ ਅਹੰਕਾਰ, ਜੇਤੇ ਰੇ ਤੀਰਥ ਨਾਏ ਅਹੰ ਬੁੱਧ ਮੈਲ ਲਾਏ, ਖਿੰਨ ਧੀਰ ਧੀਰਾ ਮੇਰੇ ਘਰ ਕੇ ਪੰਚ। ਔਰ ਜਿੰਨੇ ਤੀਰਥ ਨਾਤੇ ਨੇ ਆਪ ਜੀ ਦੇ ਹੋਰ ਬੱਚੇ, ਅਹੰ ਬੁੱਧ ਮੈਂ ਲੜਾਏ, ਅਹੰ ਬੁੱਧ ਮੈਂ ਕੀਤੀ, ਮੈਂ ਇੰਨੀ ਯਾਤਰਾ ਕੀਤੀ ਹੈ, ਹੰਕਾਰ ਵਾਲੀ ਬੁੱਧੀ ਅਹੰ ਮਤ ਦੀ ਹੀ ਮੈਲ ਲਾਉਂਦਾ, ਮਨ ਨੂੰ ਮੈਲ ਚੜ੍ਹਦੀ ਹੈ,
ਹਉਮੈ ਦੀ ਜ਼ਹਿਰ ਚੜ੍ਹਦੀ ਹੈ। ਅਹੰ ਬੁੱਧ ਅਹੰਕਾਰ ਨਾ ਕਾਜੈ, ਅਹੰਕਾਰ ਦੇ ਵਿੱਚ ਹੰਗ ਤਾਂ ਮਮਤਾ ਵਾਲੀ ਕਾ ਰਿਹਾ ਹੈ। ਇਹ ਕਿਸੇ ਆਤਮਿਕ ਜੀਵਨ ਨੂੰ ਸਵਾਰਨ ਦੇ, ਆਤਮਾ ਦਾ ਆਨੰਦ ਬਣਾਉਣ ਦੇ ਕਿਸੇ ਕੰਮ ਨਹੀਂ ਹੈ। ਪਰ ਅਹੰਕਾਰ ਕੀਤਾ ਹੋਇਆ ਕਿਸੇ ਵੀ ਕੰਮ ਨਹੀਂ ਹੈ, ਨਾ ਲੋਕ ਸਬਰ ਦਾ ਹੈ ਨਾ ਪਰਲੋਕ ਸਬਰ ਦਾ ਹੈ। ਕੁਸਲ ਸੇਤੀ ਘਰ ਜਾ ਹੇ ਪੰਡਿਤ, ਹੈ ਪੰਡਿਤ ਇਸ ਕਰਕੇ ਜੇ ਅਹੰਕਾਰ ਹੀ ਕਰ ਲਿਆ ਫਿਰ ਜੰਮਣ ਮਰਨ ਬਣਿਆ ਰਹਿੰਦਾ ਹੈ, ਮੁਕਤ ਨਹੀਂ ਹੁੰਦਾ ਹੈ, ਲੋਕ ਪ੍ਰਲੋਕ ਸਫਲਾ ਨਹੀਂ ਹੁੰਦਾ ਹੈ। ਕੁਸਲ ਸੇਤੀ ਘਰ ਜਾ ਹੇ ਪੰਡਿਤ, ਜੇ ਰਮੇ ਹੋਏ ਰਾਮ ਦੇ ਨਾਮ ਦੁਆਰਾ ਨਾਮ ਜਪ ਕੇ ਵਾਹਿਗੁਰੂ ਦੇ ਗੁਣ ਗਾਵੇਗਾ ਨਾ ਤੇ ਫਿਰ ਬਖਸ਼ਿਸ਼ ਹੋਵੇਗੀ, ਇਹ ਲੋਕ ਵੀ ਸਫਲਾ ਹੋਵੇਗਾ, ਇੱਥੇ ਵੀ ਸੁੱਖ, ਇਹ ਲੋਕ ਸੁਖੀ ਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਾ ਮੇਲੇ। ਫਿਰ ਕੁਸਲ ਸੇਤੀ ਘਰ ਜਾ ਹੇ ਪੰਡਿਤ, ਸੁਖ ਸ਼ਾਂਤੀ ਸਮੇਤ ਖੁਸ਼ੀ ਖੁਸ਼ੀ ਦੇ ਨਾਲ ਆਪਣੇ ਘਰ ਨੂੰ, ਪਰਲੋਕ ਰੂਪੀ ਘਰ ਨੂੰ, ਪੇਕੇ ਰੂਪੀ ਘਰ ਨੂੰ ਜਾਵੇਗਾ। ਜਿੱਥੋਂ ਆਇਆ ਉੱਥੋਂ ਜਾਵੇਗਾ, ਪਰਲੋਕ ਰੂਪੀ ਘਰ ਨੂੰ ਫਿਰ ਖੇੜੇ ਵਿੱਚ ਜਾਵੇਗਾ, ਪਛਤਾ ਕੇ ਨਹੀਂ ਜਾਣਾ ਪਵੇਗਾ। ਕਬੀਰ ਲੁੱਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਸ਼ਾ ਪਛਤਾ ਹੋ ਗਏ, ਪ੍ਰਾਣ ਜਾਹੇਗੇ ਝੂਠ, ਨਹੀਂ ਤਾਂ ਪਛਤਾਵਾ ਹੋਵੇਗਾ। ਉਹ ਨਹੀਂ ਪਛਤਾਉਂਦਾ ਜਿਹਦੇ ਕੋਲ ਰਾਮ ਦਾ ਨਾਮ ਹੁੰਦਾ ਹੈ, ਜਿਹਨੇ ਹਿਰਦੇ ਕਰਕੇ ਜਪਿਆ ਹੁੰਦਾ ਹੈ, ਮਨ ਕਰਕੇ ਬੰਦਗੀ ਕੀਤੀ ਹੁੰਦੀ, ਸੇਵਾ ਸਿਮਰਨ ਕੀਤਾ ਹੁੰਦਾ, ਉਹ ਹੀ ਖੁਸ਼ ਹੋ ਕੇ ਜਾਂਦਾ ਹੈ, ਉਹ ਖੇੜੇ ਵਿੱਚ ਜਾਂਦੀ ਹੈ ਰੂਹ, ਬਾਕੀ ਤੇ ਪਛਤਾ ਕੇ ਜਾਂਦੇ ਨੇ ਦੁਨੀਆਂ ਦੇ ਲੋਕ। ਅੰਤ ਮਰੇ ਪਛਤਾਏ ਪ੍ਰਿਥੀ ਪਰ, ਜੇ ਜਗ ਮੈਂ ਅਵਤਾਰ ਕਹਾਏ ਤੱਕ ਮਾਰਨ ਕਿਆ। ਅੰਤ ਨੂੰ ਇਹ ਧਰਤੀ ਤੇ ਪਛਤਾ ਕੇ ਝੂਰ ਕਈ ਮਰੇ ਨੇ, ਜਿਹੜੇ ਵੱਡੇ ਵੱਡੇ ਜਗਤ ਵਿੱਚ ਅਵਤਾਰ ਵੀ ਆਪਣੇ ਆਪ ਨੂੰ ਖਵਾਇਆ ਹੈ, ਇੱਕ ਦੂਜੇ ਦੀ ਯਾਦ ਵਿੱਚ ਪਛਤਾ ਕੇ ਮਰੇ ਨੇ ਝੂਠੇ ਮੋਹ ਵਿੱਚ। ਰਾਮ ਦਾ ਨਾਮ ਹਿਰਦੇ ਵਿੱਚ ਨਾ ਹੋਣ, ਕੁਸਲ ਸੇਤੀ ਘਰ ਜਾ ਹੇ ਪੰਡਿਤ, ਸੁੱਖ ਦੇ ਸਮੇਤ ਆਨੰਦ ਪ੍ਰਸੰਨਤਾ ਦੇ ਸਮੇਤ ਪ੍ਰਲੋਕ ਰੂਪੀ ਘਰ ਵਿੱਚ ਫਿਰ ਜਾਵੇਗਾ, ਫਿਰ ਜਾਇਆ ਜਾਂਦਾ ਹੈ। ਮਹਾਰਾਜ ਸ਼ੁਰੂ ਚ ਬਖਸ਼ਿਸ਼ ਕਰਦੇ ਨੇ, ਸੰਤ ਕੈ ਸੰਗ ਰਾਮ ਰੰਗ ਕੇਲ, ਪੂਰੇ ਗੁਰੂ ਦੇ, ਸਾਡੀ ਮੱਤ ਹੈ ਗੁਰੂ ਦੀ ਮੱਤ, ਹਰ ਪੂਰਾ ਗੁਰੂ ਹੈ ਸੰਤ ਸ਼ਾਂਤ ਆਤਮਾ, ਇਹਦੇ ਵਿੱਚ ਇੱਕ ਰਸ ਨਾਮ ਦਾ ਵਸ। ਜਿਸ ਦੇ ਹਿਰਦੇ ਵਿੱਚ ਵੀ ਨਾਮ ਦਾ ਵਾਸਾ, ਰਸਨਾ ਤੇ ਵੀ ਗੁਰੂ ਕੀ ਬਾਣੀ ਸਿਫਤ ਸਲਾਹ ਹੈ, ਪੂਰਾ ਗੁਰੂ ਹੈ। ਸੰਤ ਕੈ ਸੰਗ ਰਾਮ ਰੰਗ ਕੇਲ, ਪੂਰੇ ਗੁਰੂ ਦੇ ਨਾਲ ਅਸੀਂ ਸੰਗਤ ਕਰਕੇ ਵਾਹਿਗੁਰੂ ਦਾ ਰਾਮ ਜਿਹੜਾ ਆਮ ਸਾਰੇ ਆਇਆ ਹੋਇਆ, ਜਿਹੜਾ ਉਪਦੇਸ਼ ਤੈਨੂੰ ਦੇ ਰਹੇ ਹਾਂ ਜਿਸ ਰਾਮ ਦਾ, ਰਾਮ ਰੰਗ ਕੇਲ, ਉਹ ਵਾਹਿਗੁਰੂ ਦੇ ਰਾਮ ਦੇ ਆਮ ਰਮੇ ਹੋਏ ਦੇ ਆਨੰਦ ਵਿੱਚ ਕੇਲਾਂ ਕਰੀ ਦੀਆਂ ਨੇ, ਉਹਦੇ ਆਨੰਦ ਨੂੰ ਮਾਣੀਦਾ ਹੈ, ਖੁਸ਼ੀਆਂ ਮਾਣੀਦੀਆਂ ਨੇ, ਪੂਰੇ ਗੁਰੂ ਦੀ ਕਿਰਪਾ ਨਾਲ ਹੀ ਲੱਖਾਂ ਪਾਤਸ਼ਾਹੀਆਂ ਵਾਲੀਆਂ ਖੁਸ਼ੀਆਂ ਆਉਂਦੀਆਂ ਨੇ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਜਦੋਂ ਪੂਰਾ ਗੁਰੂ ਸੰਗਤ ਕਰਦਿਆਂ ਕਰਦਿਆਂ ਮਿਹਰ ਦੀ ਨਿਗਾਹ ਕਰ ਦਿੰਦੇ ਨੇ ਸੱਚੇ ਪਾਤਸ਼ਾਹ, ਲੱਖਾਂ ਪਾਤਸ਼ਾਹੀਆਂ ਵਾਲੇ ਸੁੱਖ ਆਰਾਮ ਖੁਸ਼ੀਆਂ ਆਨੰਦ ਮੰਗਲ ਆ ਜਾਂਦੇ ਨੇ, ਖੇੜਾ ਹੀ ਖੇੜਾ ਹੋ ਜਾਂਦਾ ਹੈ, ਮਨ ਦਾ ਖੇੜਾ ਵੀ ਹੋ ਜਾਂਦਾ ਹੈ, ਤਨ ਦਾ ਖੇੜਾ ਵੀ, ਤਨ ਦੀਆਂ ਭੁੱਖਾਂ ਵੀ ਮਿਟ ਜਾਂਦੀਆਂ ਨੇ, ਮਨ ਦੀਆਂ ਵਾਸ਼ਨਾਵਾਂ ਵੀ ਭਾਵ ਹੋ ਜਾਂਦੀਆਂ ਨੇ, ਆਨੰਦ ਬਣ ਜਾਂਦਾ ਹੈ। ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ, ਨਿਮਖ ਮਾਤਰ
ਵਾਹਿਗੁਰੂ ਹਰੀ ਦਾ ਨਾਮ ਹਿਰਦੇ ਵਿੱਚ ਮਹਾਰਾਜ ਟਿਕਾ ਦਿੰਦੇ ਨੇ, ਬਖਸ਼ ਦਿੰਦੇ ਨੇ, ਮਨ ਜੁੜ ਜਾਂਦਾ ਹੈ, ਮਨ ਤੇ ਤਨ ਫਿਰ ਠੰਡਾ ਠਾਰ ਹੋ ਜਾਂਦਾ ਹੈ, ਨਿਹਾਲ ਹੋ ਜਾਂਦਾ ਹੈ। ਪੂਰੇ ਗੁਰੂ ਦੀ ਬਖਸ਼, ਸੰਤ ਕੈ ਸੰਗ ਰਾਮ ਰੰਗ ਕੇ ਆਨੰਦ ਕੌਤਕ ਕਰਦਾ ਹੈ, ਖੁਸ਼ੀਆਂ ਮਾਣ ਆਗੈ ਜਮ ਸਿਉ ਹੋਏ ਨਾ ਮੇਲ ਐ ਭਾਈ ਫਿਰ ਅੱਗੇ। ਇਹ ਤੇ ਇਹ ਲੋਕ ਵਿੱਚ ਆਨੰਦ ਮਾਣਦਾ ਹੈ ਗੁਰਸਿੱਖ, ਨਿਹਾਲ ਹੋਇਆ ਰਹਿੰਦਾ ਹੈ। ਅੱਗੇ ਜਦੋਂ ਰੂਹ ਜਾਂਦੀ ਪਰਲੋਕ ਨੂੰ ਇਹ ਸਰੀਰ ਛੱਡ ਕੇ, ਤੇ ਫਿਰ ਜਮਾਂ ਦੇ ਨਾਲ ਵਾਹ ਪੈਂਦਾ ਹਰ ਇੱਕ ਰੂਹ ਦਾ, ਫਿਰ ਲੇਖਾ ਜੋਖਾ ਹੁੰਦਾ ਹੈ। ਅੱਗੇ ਜਮ ਸਿਉ ਹੋਏ ਨਾ ਮੇਲ, ਅੱਗੇ ਛੱਡ ਕੇ ਪਰਲੋਕ ਦੇ ਰਸਤੇ ਵਿੱਚ ਜਮਦੂਤਾਂ ਦੇ ਨਾਲ ਵੀ ਮੇਲ ਨਹੀਂ ਹੁੰਦਾ ਕਿਸੇ, ਉਹਨਾਂ ਦੇ ਨਾਲ ਵੀ ਵਾਹ ਨਹੀਂ ਪੈਂਦਾ ਹੈ। ਜੀਵਨ ਮੁਕਤ ਹੋ ਜਾਂਦੇ ਨੇ, ਸਭ ਕਰਮ ਜਿਹੜੇ ਆ ਉਹ ਕੱਟੇ ਜਾਂਦੇ ਆ। ਆਗਾ ਜਮ ਸਿਉ ਹੋਏ ਨਾ ਮੇਲ, ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀ, ਨਾ ਹੋ ਨਾ ਤੂੰ ਨਹਿ ਛੁੱਟੈ ਨਿਕਟ ਨਾ ਜਾਈ ਉਹ ਦੂਤ। ਨੇੜੇ ਨਹੀਂ ਆਉਂਦੇ ਜਮਦੂਤ ਉਹਨਾਂ ਦੇ, ਜਮਾਂ ਦੇ ਨਾਲ ਮੇਲ ਨਹੀਂ ਹੁੰਦਾ, ਛੁਟਕਾਰਾ ਹੋ ਜਾਂਦਾ ਹੈ। ਅਹਮ ਬੁੱਧ ਕਾ ਭਇਆ ਬਿਨਾਸ਼, ਅਹਮ ਬੁੱਧ ਮਹਾਰਾਜ ਕਹਿੰਦੇ ਕਰਮ ਕਾਂਡ ਕਰਨ ਨਾਲ ਤਾਂ, ਕਠਨ ਸਾਧਨ ਕਰਨ ਨਾਲ, ਵੇਦਾਂ ਦੇ ਦੱਸੇ ਮੁਤਾਬਕ, ਸਿਮਰਤੀਆਂ ਦੇ ਕਥਨ ਮੁਤਾਬਕ, ਕਰਮ ਕਾਂਡਾਂ ਨੂੰ ਕਰਨ ਨਾਲ ਤਾਂ ਕਲਯੁਗ ਦੇ ਸਮੇਂ ਅੰਦਰ ਹੰਕਾਰ ਆਦਿਕ ਅਹਮ ਬੁੱਧ ਪੈਦਾ ਹੁੰਦੇ। ਅਹੰਕਾਰ, ਅਹਮ ਬੁੱਧ, ਮੈਂ ਕੀਤੇ ਨੇ, ਇਹ ਬੁੱਧੀ ਐਡ ਹੋ ਜਾਣੀ ਅਕਲ ਵਿੱਚ, ਹੰਕਾਰ ਦਾ ਐਡ ਹੋ ਜਾਣਾ। ਅਹਮ ਬੁੱਧ ਕਾ ਭਇਆ ਬਿਨਾਸ਼, ਜਿਨ੍ਹਾਂ ਨੇ ਪੂਰੇ ਗੁਰੂ ਦੀ ਸੰਗਤ ਕਰਕੇ ਵਾਹਿਗੁਰੂ ਦੇ ਗੁਣ ਗਾਏ ਨੇ, ਨਾਮ ਜਪਦੇ ਨੇ, ਉਹਨਾਂ ਦੇ ਅੰਦਰ ਅਹਮ ਬੁੱਧ ਨਹੀਂ ਰਹਿ ਜਾਂਦੇ। ਗੁਰੂ ਦਾ ਬਖਸ਼ਿਆ ਗੁਰਮੰਤਰ ਹੈ ਹੀ ਐਸਾ ਹੈ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਅੰਦਰ ਤੱਕ ਹਿਰਦੇ ਦੇ ਤੱਕ ਹਉਮੈ ਦੇ ਰੋਗ ਨੂੰ ਜੇ ਕੋਈ ਕੱਟਦਾ ਹੈ, ਉੱਟ ਕੇ ਸੁੱਟ ਦਿੰਦਾ, ਵਾਹਿਗੁਰੂ ਗੁਰਮੰਤਰ ਦਾ ਅਭਿਆਸ ਹੈ। ਭਾਈ ਸਾਹਿਬ ਕਹਿੰਦੇ ਹਉਮੈ ਵਿੱਚੋਂ ਖੋ ਲਈ ਗੁਰਸਿੱਖ, ਐਸਾ ਗੁਰਮੰਤਰ ਹੈ ਵਾਹਿਗੁਰੂ, ਗੁਰੂ ਦਾ ਬਖਸ਼ਿਆ, ਗੁਰੂ ਦਾ ਬਖਸ਼ਿਆ ਨਾਮ। ਅਹਮ ਬੁੱਧ ਕਾ ਭਇਆ ਬਿਨਾਸ਼, ਹੰਕਾਰ ਵਾਲੀ ਅਹੰ ਮਤ ਦਾ, ਅਹੰ ਬੁੱਧ ਦਾ ਨਾਸ ਹੋ ਗਿਆ ਹੈ, ਫਿਰ ਨਹੀਂ ਇਹ ਰਹਿੰਦੀ। ਸਤਿਗੁਰੂ ਕਿਰਪਾ ਕਰ ਦਿੰਦੇ ਨੇ, ਇਹ ਅੱਜ ਦੇ ਸ੍ਰੀ ਮੁਖਵਾਕ ਵਿੱਚ ਆਪ ਜੀ ਨੇ ਫਰਮਾਨ ਕੀਤਾ ਹੈ।

ਬੰਧਨ ਤੋਰ ਛੋਰ ਵਿਖਿਆ ਗੁਰ ਕੋ ਸ਼ਬਦ ਮੇਰਾ ਹੀ ਯਾਰਾ ਦੀਨ ਰੂਪ ਅਨਰੂਪ ਮੋਰੋ ਕੁਛ ਕਛ ਨਾ ਵਿਚਾਰਿਓ ਪ੍ਰੇਮ ਗਹਿਓ ਮੋਹੇ ਹਰ ਰੰਗ ਭੀਨ। ਧੰਨ ਗੁਰੂ ਅਰਜਨ ਦੇਵ ਸਾਹਿਬ ਆਪਣੀ ਬਣੀ ਅਵਸਥਾ ਦਾ ਕਥਨ ਕਰਦੇ ਨੇ। ਅਕਾਲ ਪੁਰਖ ਦੀ ਹੋਈ ਮੇਹਰ, ਗੁਰੂ ਦੇ ਸ਼ਬਦ ਨੇ ਐਸੀ ਕਾਟ, ਐਸੋ ਗੁਣ ਮੇਰੋ ਪ੍ਰਭ ਜੀ ਕੀਨ। ਮੇਰੇ ਪ੍ਰਭੂ ਨੇ, ਮਾਲਕ ਨੇ ਐਸਾ ਪਰਉਪਕਾਰ ਕੀਤਾ ਹੈ, ਐਸਾ ਉਪਕਾਰ ਕੀਤਾ ਸਾਡੇ ਤੇ। ਪੰਚ ਦੋਖ ਅਰਹੰ ਰੋਗ, ਪੰਚ ਦੋ ਇੰਦਰੀਆਂ ਦੇ ਵਿਖੇ ਸ਼ਬਦ ਸਪਰਸ਼ ਰੂਪ ਰਸ ਗੰਧ। ਅਰਹੰ ਰੋਗ ਅਰਹੰਕਾਰ ਦਾ ਰੋਗ, ਇਹ ਤਨ ਤੇ ਸਗਲ ਦੂਰ ਕੀਨ। ਹਿਰਦੇ ਵਿੱਚੋਂ ਤੇ ਤਨ ਤੋਂ ਪੰਜ ਵਿਸ਼ੇ ਇਹ ਸਾਰੇ ਦੂਰ ਕਰ ਦਿੱਤੇ, ਲਾ ਕੇ ਸੁੱਟ ਦਿੱਤੇ, ਨਿਵਿਰਤ ਕਰ ਦਿੱਤੇ ਨੇ। ਪਾਵਨ ਉਪਦੇਸ਼ ਵਿੱਚ ਵੀ ਕਹਿ ਰਹੇ ਨੇ, ਅਹਮ ਬੁੱਧ ਕਾ ਭਇਆ ਬਿਨਾਸ਼, ਅਹਮ ਬੁੱਧ ਕਾ, ਅਹਮ ਮਤ ਦਾ, ਹੰਗਤਾ ਵਾਲੀ ਮਤ ਦਾ ਨਾਸ ਹੋ ਗਿਆ। ਹੁਣ ਪ੍ਰੇਮ ਹੀ ਰਹਿ ਗਿਆ, ਮੈਂ ਤੋਂ ਪਰੇ ਦੀ ਅਵਸਥਾ ਹੋ ਗਈ ਹੈ, ਕੁਝ ਵੀ ਨਹੀਂ, ਨਾ ਸਰੀਰ ਦੀ ਹੰਗਤਾ, ਨਾ ਪਦਾਰਥਾਂ ਦੀ ਮਮਤਾ, ਨਾ ਕਿਸੇ ਗੁਣ ਦੀ ਮਮਤਾ, ਨਾਸ ਹੋ ਗਈ। ਅਹਮ ਬੁੱਧ ਕਾ ਭਇਆ ਬਿਨਾਸ਼, ਦੁਰਮਤ ਹੋਈ ਸਗਲੀ ਨਾਸ਼। ਖੋਟੀ ਮਤ, ਦੁਰਮਤ, ਭੈੜੀ ਮਤ ਜਿਹੜੀ ਹੈ, ਹੰਕਾਰ ਵਾਲੀ, ਸ਼ਬਦ ਸਪਰਸ਼ ਰੂਪ ਰਸ ਗੰਧ ਵਾਲੀ, ਪੰਜ ਵਿਸ਼ਿਆਂ ਵਿੱਚ ਲੰਪਟ ਕਰਨ ਵਾਲੀ, ਹੱਡ ਚੰਮ ਦੇ ਸਰੀਰ ਦੇ ਮੋਹ ਵਿੱਚ ਮੋਹ ਨੂੰ ਵਧਾਉਣ ਵਾਲੀ, ਪੈਦਾ ਕਰਨ ਵਾਲੀ, ਦੁਰਮਤ ਹੋਈ ਸਗਲੀ ਨਾਸ, ਵਿਕਾਰਾਂ ਵਾਲੀ ਮਤ ਸਾਰੀ ਨਾਸ ਹੋ ਗਈ। ਦੁਰਮਤ ਹੋਈ ਸਗਲੀ ਨਾਸ, ਵਿਸ਼ਿਆਂ ਵਾਲੀ, ਨਸ਼ਿਆਂ ਵਾਲੀ ਮਤ ਸਾਰੀ ਖਤਮ ਹੋ ਗਈ। ਭਗਤ ਵੀ ਉਹ ਹੈ ਜਿਹਦੀ ਨਾਸ਼ ਹੋ ਜਾਂਦੀ ਦੁਰਮਤ। ਰਾਮ ਨਾਮ ਗੁਣ ਗਾਏ ਪੰਡਿਤ, ਕਰਮ ਕਾਂਡ ਅਹੰਕਾਰ ਨਾ ਕਾਜੈ, ਕੁਸਲ ਸੇਤੀ ਘਰ ਜਾ ਹੇ ਪੰਡਿਤ ਰਹਾਓ। ਇਸ ਕਰਕੇ ਤੈਨੂੰ ਕਹਿ ਰਹੇ ਹੈ ਪੰਡਿਤ ਵਿਦਵਾਨ, ਰਮੇ ਹੋਏ ਰਾਮ ਦੇ ਨਾਮ ਗੁਣ ਗਾ। ਜੇ ਜੀਵਨ ਵਿੱਚ ਬਦਲਾਅ ਚਾਹੁੰਦਾ ਹੈ, ਨਿਹਾਲ ਹੋਣਾ ਚਾਹੁੰਦਾ ਹੈ, ਗੁਰੂ ਦੀ ਕਰ ਸੰਗਤ। ਇਹ ਕਰਮਕਾਂਡ ਅਹੰਕਾਰ ਹੀ ਪੈਦਾ ਕਰਦੇ ਨੇ। ਇਹ ਅਹੰਕਾਰ ਵਾਹਿਗੁਰੂ ਦੇ ਮਿਲਾਪ ਦੇ ਕਿਸੇ ਕੰਮ ਨਹੀਂ ਹੈ, ਸਗੋਂ ਡਿੱਕਾ ਹੈ, ਅੜਿੱਕਾ ਹੈ, ਰੁਕਾਵਟ ਹੈ, ਵਿਘਨ ਹੈ। ਅਹੰਕਾਰ ਨਾ ਕੱਜ ਹੈ, ਕਿਸੇ ਕੰਮ ਨਹੀਂ। ਕੁਸਲ ਸੇਤੀ ਘਰ ਜਾ ਹੇ ਪੰਡਿਤ, ਸੋ ਫਿਰ ਆਪਣੇ ਹੰਕਾਰ ਨੂੰ ਮਾਰ ਲਿਆ। ਜਦੋਂ ਹਉਮੈ ਰਹਿਤ ਹੋ ਗਈ, ਪ੍ਰੇਮ ਵਾਲੀ ਅਵਸਥਾ ਆਵੇਗੀ, ਫਿਰ ਚੜ੍ਹਦੀ ਕਲਾ ਵਿੱਚ ਸੁੱਖ ਸ਼ਾਂਤੀ ਦੇ ਸਮੇਂ ਆਪਣੇ ਘਰ ਵਿੱਚ, ਹਿਰਦੇ ਰੂਪੀ ਘਰ ਵਿੱਚ ਮਨ ਕਰਕੇ ਸੂਖਸ਼ਮ ਸਰੀਰ ਆਪਣੇ ਅਸਲੀ ਘਰ ਨੂੰ ਪਛਾਣ ਲਵੇਗਾ, ਜਿੱਥੇ ਵਾਹਿਗੁਰੂ ਆਤਮਾ ਦਾ ਵਾਸਾ ਹੈ, ਹਿਰਦੇ ਰੂਪੀ ਸੇਜਾ ਤੇ ਉਹਦੇ ਅੰਦਰ ਮਨ ਕਰਕੇ ਤੂੰ ਪਹੁੰਚ ਜਾਵੇਂਗਾ, ਫਿਰ ਆਨੰਦ ਹੀ ਆਨੰਦ ਬਣ ਜਾਵੇਗਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰਾ ਨਾਲ ਹੈ, ਗੁਰਮਤੀ ਰੰਗ ਮਾਣ, ਫਿਰ ਉਹ ਰੰਗ ਨੂੰ ਮਾਣ ਲਵੇ। ਜਦੋਂ ਹਿਰਦੇ ਦੇ ਵਿੱਚੋਂ ਨਾਮ ਦਾ ਰਸ ਪੈਦਾ ਹੋ ਗਿਆ, ਰੰਗ ਆਤਮਾ ਦਾ ਆਨੰਦ, ਫਿਰ ਸੁੱਖ ਸ਼ਾਂਤੀ, ਅਸਲ ਸ਼ਾਂਤੀ ਤੇ ਸੁੱਖ ਹੀ ਸੁੱਖ, ਆਨੰਦ ਹੀ ਆਨੰਦ ਪ੍ਰਾਪਤ ਹੋਵੇਗਾ। ਰਹਾਉ ਇੱਕ ਪੌੜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਰਹਾਉ ਵਾਲੀ ਪੰਕਤੀ ਉਹਨੂੰ ਮੁਖਾਤਬ ਕਰਕੇ ਨਿਹਾਲ ਕਰ ਰਹੇ ਨੇ। ਸਤਿਗੁਰੂ ਕਿਰਪਾ ਕਰਨ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੇ। ਅੱਗੇ ਤੋਂ

ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ।

ਮੰਜਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆਪਣਾ ਦੇ ਹਰ ਨਾਲ ਰਹੋ, ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨ ਹੋ ਵਿਸਾਰੇ, ਕਹਿ ਨਾ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰਾ ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸਤ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ, ਘਰ ਤੇਰਾ ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਮਿੱਠਾ ਹੋ, ਇਸ ਦੀਆਂ ਇਹ ਵਡਿਆਈਆਂ, ਕਹਿ ਨਾਨਕ

ਭਾਗਾ ਕਰ ਸੁਭਾਗਾ ਸਬਦ ਵਾਜੇ ਕਲਾ ਜਿਤ ਕਤ ਹਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਧ ਕਰਮ ਪਾਇਆ ਤੁਧ ਜਿਨ ਕਉ ਤੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੁਆ ਤਿਤ ਘਰ ਅਨਹਦ ਵਾਜੇ ਆਨੰਦ ਸੁਣਹੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ।

ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਦੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਦੂਰੇ। ਠਾਕੁਰ